ਥੱਲੇ ਕੁਝ ਗੱਲਾਂ ਵੀ ਰਮਜਦੀਆਂ ਦੱਸਦਾ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿੱਚ ਜੋਤ ਟਿਕਾਈ ਤੇ

ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਨੇ। ਬੈਠ ਕਹੇ ਅੰਗਦ ਸੰਗ ਬਚਨਾ, ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਕੋਈ ਬਚਨ ਕੀਤੇ,

ਮੰਗਣਗੇ ਤੇ ਜਿਹਨੂੰ ਵੀ ਸਿੱਖੀ ਦੀ ਦਾਤ ਦਿਓਗੇ ਤੇ ਇੱਕ ਉਪਦੇਸ਼ ਨਾਲ ਜ਼ਰੂਰ ਦੇਣਾ, ਉਹ ਕਿਹੜਾ? ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਸਾਵਧਾਨ ਹੋ ਕੇ ਕਰਨਾ। ਜਿਹੜਾ ਵੀ ਸਿੱਖ ਬਣਨ ਦੀ ਅਭਿਲਾਖਾ ਲੈ ਕੇ ਆਵੇ ਉਹਨੂੰ ਇਹ ਉਪਦੇਸ਼ ਜ਼ਰੂਰ ਦੇਣਾ। ਕਿਵੇਂ ਵੇਰਵਾ ਦਿੱਤਾ? ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਜਿਹੜਾ ਵੀ ਨਰ ਸਿੱਖੀ ਦੀ ਅਭਿਲਾਖਾ ਲੈ ਕੇ ਆਵੇ, ਨਿਸਮੈ ਉਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਉਹਨੂੰ ਇਹ ਉਪਦੇਸ਼ ਦੇਣਾ, ਭਾਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਦੀ ਬਾਣੀ ਸਾਵਧਾਨ ਹੋ ਕੇ ਪੜਨੀ ਏ, ਤਾਂ ਤੂੰ ਸਿੱਖ ਹੈ। ਆਖੋ ਸਤਨਾਮ। ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਨਿਸਮੈ ਉੱਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਬਚਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨਾਲ ਕਰਦੇ ਹੋਏ ਜਪਜੀ ਦੇ ਬਾਰੇ, ਕਿਉਂਕਿ ਦਾਸ ਉਹੀ ਵਿਚਾਰ ਲੈ ਰਿਹਾ। ਇੱਕ ਹੋਰ ਬਚਨ ਕੀਤਾ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਕਿ ਗੁਰੂ ਅੰਗਦ ਜੀ, ਧਰਤੀ ਤੇ ਲੋਕ ਆਪਣੀ ਕਾਮਨਾ ਦੀ ਪੂਰਤੀ ਲਈ ਤਿੰਨ ਚੀਜ਼ਾਂ ਦਾ ਸਹਾਰਾ ਲੈਂਦੇ ਨੇ, ਇੱਕ ਜੰਤਰ ਦਾ, ਇੱਕ ਮੰਤਰ ਦਾ, ਇੱਕ ਤੰਤਰ ਦਾ। ਆਖੋ ਸਤਨਾਮ। ਇਹ ਤਿੰਨ ਚੀਜ਼ਾਂ ਦਾ ਲੋਕ ਸਹਾਰਾ ਲੈਂਦੇ। ਸਾਧ ਸੰਗਤ ਗੌਰ ਕਰਿਓ, ਜੰਤਰਾਂ ਦਾ, ਮੰਤਰਾਂ ਦਾ ਤੇ ਤੰਤਰਾਂ ਦਾ। ਤੇ ਧੰਨ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਜੀ ਨੂੰ ਕਹਿਣ ਲੱਗੇ, ਮੈਂ ਦੁਨੀਆ ਨੂੰ ਇੱਕ ਇਹੋ ਜਿਹੀ ਦਾਤ ਦੇ ਚੱਲਿਆ ਵਾਂ ਕਿ ਸਾਰੇ ਜੰਤਰ ਮੰਤਰ ਤੇ ਤੰਤਰ ਇਹ ਜਪਜੀ ਦੀ ਬਾਣੀ ਦੇ ਵਿੱਚ ਹੀ ਨੇ। ਆਖੋ ਸਤਨਾਮ। ਮੇਰੇ ਸਿੱਖ ਨੂੰ ਕਿਸੇ ਜੰਤਰਾਂ ਮੰਤਰਾਂ ਤੰਤਰਾਂ ਦੀ ਲੋੜ ਨਹੀਂ, ਜਪਜੀ ਪੜ ਲਵੇ ਸਭ ਕੁਝ ਵਿੱਚ ਆ ਜਾਏਗਾ। ਸਤਸੰਗ ਜੀ, ਕਿਵੇਂ ਇਹਦਾ ਵੇਰਵਾ ਦਿੱਤਾ? ਧਰੇ ਕਾਮਨਾ ਪੜ ਹੈ ਇੱਕ ਮਨ। ਕੋਈ ਕਾਮਨਾ ਤੇਰੇ ਅੰਦਰ ਹੈ, ਜੰਤਰ ਦਾ ਸਹਾਰਾ ਨਾ ਲੈ, ਕਿਸੇ ਮੰਤਰ ਦਾ ਸਹਾਰਾ ਨਾ ਲੈ, ਕਿਸੇ ਤੰਤਰ ਦਾ ਸਹਾਰਾ ਨਾ ਲੈ, ਜਪਜੀ ਦਾ ਸਹਾਰਾ ਲੈ। ਕੀ ਆਖਿਆ? ਧਰੇ ਕਾਮਨਾ ਪੜ ਹੈ ਇੱਕ ਮਨ, ਹੋਏ ਸੰਪੂਰਨ ਤੈਂ ਕੀ ਤਤ ਛਿਨ। ਕੋਈ ਮਨ ਵਿੱਚ ਕਾਮਨਾ ਪੜ ਜਪਜੀ, ਕਹਿੰਦੇ ਤਤ ਛਿਨ ਵਿੱਚ ਤੈਨੂੰ ਪ੍ਰਾਪਤੀ ਹੋਏਗੀ। ਅੱਗੋਂ ਕੀ ਕਹਿੰਦੇ? ਜੰਤਰ ਮੰਤਰ ਪੁਨ ਤੰਤਰ ਮਹਾਨਾ। ਆਖੋ ਸਤਨਾਮ ਹੈ। ਇਹ ਜਪਜੀ ਦੀ ਬਾਣੀ ਸਾਰੇ ਜੰਤਰਾਂ ਮੰਤਰਾਂ ਤੰਤਰਾਂ ਤੋਂ ਮਹਾਨ ਹੈ। ਇਹ ਗੁਰੂ ਨਾਨਕ ਜੀ ਕਹਿ ਰਹੇ, ਗੁਰੂ

ਤੰਤਰਾਂ ਮੰਤਰਾਂ ਤੰਤਰਾਂ ਤੋਂ ਮਹਾਨ ਮਹਾਨਤਾ ਦਾਸ ਦੇ ਇਤਿਹਾਸ ਵਿੱਚ ਜਦੋਂ ਜਪਜੀ ਸਾਹਿਬ ਦੀ ਖੋਜ ਕੀਤੀ ਦੰਗ ਰਹਿ ਗਿਆ। ਸਾਧ ਸੰਗਤ ਅਫਗਾਨ ਦੇ ਪਠਾਣਾ ਦੇ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਜੰਗ ਹੋਈ ਹੈ ਜੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਅਕਾਲੀ ਫੂਲਾ ਸਿੰਘ ਵੀ ਸ਼ਹੀਦ ਹੋ ਗਿਆ,

ਸਿੰਘ ਨਲੂਆ ਵੀ ਸ਼ਹੀਦ ਹੋ ਗਿਆ। ਆਖ ਸਤਨਾਮ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਬਰਦਾਸ਼ਤ ਨਾ ਹੋਇਆ, ਆਪ ਆਗੂ ਬਣ ਕੇ ਫੌਜਾਂ ਲੈ ਕੇ ਤੁਰ ਪਏ ਤੇ ਕਹਿੰਦੇ ਫੌਜਾਂ ਲੈ ਕੇ ਤੁਰ ਪਏ, ਆਪ ਕਿਹੜੇ ਏਡੇ ਵੱਡੇ ਸੂਰਮੇ ਸ਼ਹੀਦ ਹੋ ਗਏ ਨੇ, ਆਪ ਚੱਲਾਂ। ਇਹਨਾਂ ਪਠਾਣਾ ਨੇ ਅੱਤ ਚੁੱਕੀ ਏ ਤੇ ਕਹਿੰਦੇ ਅੱਗੇ ਆ ਗਿਆ ਅਟਕ ਦਰਿਆ। ਸਾਧ ਸੰਗਤ ਜੀ ਜਦੋਂ ਅਟਕ ਦਰਿਆ ਆ ਗਿਆ, ਉਸ ਵੇਲੇ ਦਾ ਇਤਿਹਾਸ ਲਿਖਦਾ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਬਾਬਾ ਵੀਰ ਸਿੰਘ ਜੀ ਬੇਦੀ ਔਰੰਗਾਬਾਦ ਵਾਲੇ ਇਹ ਨਾਲ ਸਨ। ਇਹਨਾਂ ਦਾ ਬਹੁਤ ਪਿਆਰ ਸੀ ਮਹਾਰਾਜਾ ਰਣਜੀਤ ਸਿੰਘ ਨਾਲ, ਬਾਬਾ ਵੀਰ ਸਿੰਘ ਜੀ ਬੇਦੀ। ਦਾਸ ਇੱਕ ਮਿੰਟ ਇੱਥੇ ਆਪ ਜੀ ਨਾਲ ਸਾਂਝ ਕਰੇ। ਬਾਬਾ ਵੀਰ ਸਿੰਘ ਜੀ ਕੌਣ ਸਨ? ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਵਰਸਾਏ ਹੋਏ, ਅੱਗੋਂ ਇਹਨਾਂ ਨੂੰ ਗੱਦੀ ਮਿਲੀ ਸੀ, ਉਹਨਾਂ ਤੋਂ ਵਰਸਾਏ। ਮੈਂ ਇੱਕ ਮਿੰਟ ਇਤਿਹਾਸ ਦਾ ਵੇਰਵਾ ਦੇ ਦਵਾਂ। ਬਾਬਾ ਸਾਹਿਬ ਸਿੰਘ ਬੇਦੀ ਕੌਣ ਸਨ? ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨਾਲ ਪੈਦਾ ਹੋਏ ਸਨ। ਆਖੋ ਸਤਨਾਮ। ਇਹ ਸਾਧ ਸੰਗਤ ਜੀ, ਕਲਗੀਧਰ ਜੀ ਦਾ ਮੇਲ ਹੋਇਆ ਸੀ ਬਾਬਾ ਕਲਾਧਾਰੀ ਜੀ ਨਾਲ, ਤੇ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ, ਇਹ ਵੀ ਬੇਦੀਆਂ ਚ, ਇਹਨਾਂ ਨੂੰ ਵਚਨ ਕੀਤਾ ਕਿ ਭੱਲਿਆਂ ਨੇ ਵੀ ਅੰਮ੍ਰਿਤ ਛਕ ਲਿਆ, ਤ੍ਰਿਹਣਾ ਨੇ ਵੀ ਅੰਮ੍ਰਿਤ ਛਕ ਲਿਆ, ਸੋਢੀਆਂ ਨੇ ਵੀ ਅੰਮ੍ਰਿਤ ਛਕ ਲਿਆ, ਪਰ ਬੇਦੀਆਂ ਨੇ ਅੰਮ੍ਰਿਤ ਨਹੀਂ ਛਕਿਆ, ਭਾਈ ਤੁਸੀਂ ਵੀ ਅੰਮ੍ਰਿਤ ਛਕ ਲੋ। ਇਹ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ ਨਾਲ ਵਚਨ ਕੀਤੇ, ਤੇ ਬਾਬਾ ਕਲਾਧਾਰੀ ਜੀ ਬੇਦੀ ਅੰਸ਼ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅੱਗੇ ਸੀਸ ਨਿਵਾਇਆ ਤੇ ਕੀ ਆਖਿਆ? ਕਹਿਣ ਲੱਗੇ ਜੀ, ਆਪ ਜੀ ਦਾ ਹੁਕਮ ਹੈ, ਅਸੀਂ ਆਪਣੇ ਪੋਤਰੇ ਨੂੰ ਅੰਮ੍ਰਿਤ ਛਕਾਵਾਂਗੇ। ਆਖ ਸਤਨਾਮ। ਗੁਰੂ ਗੋਬਿੰਦ ਸਿੰਘ ਜੀ ਬਹੁਤ ਪ੍ਰਸੰਨ ਹੋਏ ਤੇ ਕੀ ਆਖਿਆ ਬਾਬਾ ਕਲਾਧਾਰੀ ਜੀ ਨੂੰ ਬੇਦੀ ਅੰਸ਼ ਵਿੱਚੋਂ ਸਨ, ਕਿ ਜਿਹੜਾ ਤੁਸੀਂ ਕਿਹਾ ਪੋਤਰੇ ਨੂੰ ਅੰਮ੍ਰਿਤ ਛਕਾਵਾਂਗੇ, ਤੇ ਅਸੀਂ ਪੋਤਰੇ ਦਾ ਨਾਂ ਤੁਹਾਨੂੰ ਅੱਜ ਹੀ ਦੇ ਦਿੰਦੇ ਹਾਂ ਕਿ ਜਿਸ ਪੋਤਰੇ ਨੂੰ ਅੰਮ੍ਰਿਤ ਛਕਾਓਗੇ ਉਹਦਾ ਨਾਂ ਬਾਬਾ ਸਾਹਿਬ ਸਿੰਘ ਜੀ ਰੱਖਣਾ। ਆਖ ਸਤਨਾਮ। ਇਹ ਉਹ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਹੀ ਨਾਂ ਰੱਖਤਾ ਸੀ, ਉਹਨਾਂ ਦੀ ਬਖਸ਼ਿਸ਼ ਨਾਲ ਆਏ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਬਾਅਦ ਸਾਧ ਸੰਗਤ ਜੀ, ਇਹ ਬਾਬਾ ਵੀਰ ਸਿੰਘ ਜੀ ਗੱਦੀ ਤੇ ਸਨ, ਇਹ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਨ। ਤੇ ਸਾਧ ਸੰਗਤ ਜਦੋਂ ਅਟਕ ਦਰਿਆ ਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਕਿ ਜਿਹੜੀਆਂ ਫੌਜਾਂ ਸਾਡੀਆਂ ਅਟਕ ਤੋਂ ਪਰੇ ਲੜ ਰਹੀਆਂ, ਅਟਕ ਇੰਨਾ ਚੜਿਆ ਕਿ ਉਹਨਾਂ ਨੂੰ ਮਦਦ ਇੰਨੀ ਜਲਦੀ ਪਹੁੰਚਾਣੀ ਬੜੀ ਔਖੀ ਹੈ। ਤੇ ਫਿਰ ਕੀ ਕਿਹਾ ਬਾਬਾ ਵੀਰ ਸਿੰਘ ਜੀ? ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰੋ ਕਿ ਕਿਸੇ ਤਰੀਕੇ ਇਹ ਫੌਜਾਂ ਤੇ ਅਸੀਂ ਦਰਿਆ ਪਾਰ ਕਰ ਜਾਈਏ। ਸਾਧ ਸੰਗਤ ਜੀ, ਜਪਜੀ ਦੀ ਬਾਣੀ ਦੀ ਤਾਕਤ। ਕਹਿੰਦੇ ਉਸ ਵੇਲੇ ਬਾਬਾ ਵੀਰ ਸਿੰਘ ਜੀ ਨੇ ਹਾਥੀ ਤੋਂ ਉਤਰ ਕੇ, ਹਾਥੀ ਤੇ ਚੜੇ ਸਨ, ਇੱਕ ਚਿੱਤ ਹੋ ਕੇ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ 13 ਵਾਰੀ ਇਹ ਪੰਕਤੀ ਪੜ੍ਹ ਕੇ ਸੁਣਿਆ, ਹਾਥ ਹੋਵੇ ਅਸਗਾ, ਅਸਗਾ ਦਾ ਅਰਥ ਹੈ ਸਮੁੰਦਰ, ਹਾਥ ਦਾ ਅਰਥ ਹੈ ਵੀ ਸਮੁੰਦਰ ਵੀ ਹੱਥ ਜਿੰਨਾ ਹੋ ਜਾਂਦਾ ਜਗ੍ਹਾ ਦੇ ਦਿੰਦਾ, ਬਾਣੀ ਚ ਇੰਨੀ ਤਾਕਤ ਏ। ਗੁਰੂ ਨਾਨਕ ਦੇ ਚਰਨਾਂ ਚ ਬਾਬਾ ਵੀਰ ਸਿੰਘ ਜੀ ਨੇ ਅਰਦਾਸ ਕਰਕੇ 13 ਵਾਰੀ ਇਹ ਪੰਕਤੀ ਪੜ੍ਹ ਕੇ ਸੁਣਿਆ, ਹਾਥ ਹੋਵੇ ਅਸਗਾ, ਸੁਣਿਆ ਹਾਥ ਹੋਵੇ ਅਸਗਾ, ਤੇ ਸਾਧ ਸੰਗਤ ਆਪਣਾ ਹਾਥੀ ਅਟਕ ਦਰਿਆ ਦੇ ਵਿਚ ਵਾੜ ਦਿੱਤਾ। ਹਾਥੀ ਦੇ ਵਾੜਦਿਆਂ ਹੀ ਜਪਜੀ ਸਾਹਿਬ ਦਾ ਪਾਠ ਆਰੰਭ ਕਰਤਾ। ਇਤਿਹਾਸ ਲਿਖਦਾ ਕਿ ਉਸ ਵੇਲੇ ਅਟਕ ਦਰਿਆ ਗਿੱਟੇ ਗਿੱਟੇ ਹੋ ਗਿਆ। ਆਖੋ ਸਤਨਾਮ। ਬਾਬਾ ਵੀਰ ਸਿੰਘ ਜੀ ਜਪਜੀ ਦਾ ਪਾਠ ਉੱਚੀ ਉੱਚੀ ਕਰ ਰਹੇ ਨੇ, ਚਿੱਤ ਜੋੜ ਕੇ ਦਰਿਆ ਨੇ ਰਾਹ ਦੇ ਦਿੱਤਾ। ਸਾਧ ਸੰਗਤ, ਦਰਿਆ ਨੇ ਰਾਹ ਦੇ ਦਿੱਤਾ ਤੇ ਫੌਜਾਂ ਸਾਰੀਆਂ ਲੰਘ ਗਈਆਂ। ਜਪਜੀ ਦੇ ਪਾਠ ਬਾਬਾ ਵੀਰ ਸਿੰਘ ਜੀ ਵਿੱਚ ਖਲੋ ਕੇ ਹਾਥੀ ਤੇ ਬਹਿ ਕੇ ਕਰ ਰਹੇ ਨੇ ਤੇ ਫੌਜਾਂ ਲੰਘ ਰਹੀਆਂ।

ਆਗਰੇ ਭੇਜਿਆ ਸੀ ਗੁਰੂ ਪਾਤਸ਼ਾਹ ਨੇ ਪ੍ਰਚਾਰ ਲਈ ਆਗਰੇ। ਭਾਈ ਗੁਰਦਾਸ ਜੀ ਆਗਰੇ ਸਨ ਤੇ ਜਦੋਂ ਇੱਕ ਸੁਨੇਹਾ ਪਹੁੰਚਿਆ ਕਿ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਨੇ। ਇੱਕ ਵਾਰੀ ਆਖੋ ਸਤਨਾਮ। ਜਿਸ ਮਾਲਕ ਨੂੰ ਮਨ ਵੇਚਿਆ ਹੋਵੇ ਜੋਤੀ ਜੋਤ ਸਮਾਉਣ ਦੀ ਖਬਰ ਮਿਲੇ ਕਿਵੇਂ ਰਹਿ ਸਕੇ। ਕਹਿੰਦੇ ਭਾਈ ਗੁਰਦਾਸ ਜੀ ਆਗਰੇ ਤੋਂ ਚੱਲ ਪਏ ਸੰਗਤਾਂ ਨੂੰ ਨਾਲ ਲੈ ਕੇ ਤੇ ਜਦੋਂ ਅੰਮ੍ਰਿਤਸਰ ਆ ਰਹੇ ਨੇ ਸਾਧ ਸੰਗਤ ਜੀ ਇਧਰ ਆ ਰਹੇ ਨੇ ਤੇ ਕਹਿੰਦੇ ਬਿਆਸਾ ਦਰਿਆ ਰਾਹ ਚ ਆ ਗਿਆ ਚੜਿਆ ਪਿਆ ਸੀ ਤੇ ਭਾਈ ਗੁਰਦਾਸ ਜੀ ਬੇੜੀ ਉਡੀਕ ਰਹੇ ਸਨ ਕੋਈ ਬੇੜੀ ਆਵੇ ਬਹਿ ਕੇ ਤੇ ਪਾਰ ਕਰੀਏ ਤੇ ਪਤਾ ਜਦੋਂ ਕੀਤਾ ਤੇ ਕੀ ਕਿਹਾ ਇਸ ਵੇਲੇ ਸ਼ਾਮਾਂ ਪਈਆਂ ਨੇ ਸਵੇਰ ਤੋਂ ਪਹਿਲੇ ਬੇੜੀ ਕੋਈ ਨਹੀਂ ਆਉਣੀ ਸੋਚਦੇ ਪਏ ਨੇ ਕੀ ਕਰੀਏ ਤੇ ਇੱਕ ਸਿੱਖ ਕੋਲ ਆ ਗਿਆ ਕੀ ਆਖਿਆ ਭਾਈ ਗੁਰਦਾਸ ਜੀ ਜੇ ਇੱਕ ਮੇਰੀ ਬੇਨਤੀ ਮੰਨੋ ਅੱਜ ਸ਼ਬਦ ਦਾ ਆਸਰਾ ਲੈ ਕੇ ਇਹ ਦਰਿਆ ਪਾਰ ਕਰ ਲਈਏ। ਆਖੋ ਸਤਨਾਮ। ਸਤਸੰਗ ਤੇ ਸੂਰਜ ਪ੍ਰਕਾਸ਼ ਦੀ ਇਤਿਹਾਸਕ ਸਾਖੀ ਹੈ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਇੱਕ ਸਿੱਖ ਦੀ ਬੇਨਤੀ ਸ਼ਬਦ ਆਸਰੇ ਹੋਵੋ ਪਾਰ ਇਮ ਨਿਸ਼ਚਾ ਸਤਿਗੁਰ ਕੋ ਧਾਰ ਸ਼ਬਦ ਆਸਰੇ ਪਾਰ ਹੋ ਜਾਈਏ ਸਭ ਸੰਗਤ ਕੋ ਕਹਾਂ ਬੁਝਾਈ ਹਮ ਹੈ ਮੁਗਧ ਬੂਝ ਨੇ ਪਾਈ। ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਜੀ ਜੇ ਤੁਸੀਂ ਸਾਨੂੰ ਆ ਗੱਲ ਦੱਸੀ ਏ ਤੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ। ਸਾਧ ਸੰਗਤ ਜੀ ਜਦੋਂ ਅਰਦਾਸ ਕੀਤੀ ਤੇ ਜਪਜੀ ਦਾ ਪਾਠ ਆਰੰਭ ਕਰਤਾ ਤੇ ਵਿਆਸਾ ਵਿਚ ਕਦਮ ਰੱਖਤਾ। ਆਖੋ ਸਤਨਾਮ। ਕਹਿੰਦੇ ਉਸ ਵੇਲੇ ਵਿਆਸਾ ਦਰਿਆ ਗੋਡੇ ਗੋਡੇ ਪਾਣੀ ਹੋ ਗਿਆ। ਇਹਦਾ ਵੇਰਵਾ ਦਿੱਤਾ ਭਵਜਲ ਗੁਰ ਕੋ ਸ਼ਬਦ ਉਧਾਰੇ ਇਹ ਬੱਪਰੀ ਕਿਆ ਨਦੀ ਨਾ ਤਾਰੇ। ਭਵਜਲ ਤੋਂ ਤਰ ਜਾਂਦਾ ਇਹ ਬਾਣੀ ਸਦਕਾ ਨਦੀ ਨੀ ਤਾਰੇਗੀ। ਧਰ ਸ਼ਰਦਾ ਗੁਰ ਕੇ ਬਚ ਮਾਨੋ ਉਤਰੇ ਪਾਰ ਬਿਲਮ ਨੇ ਛਾਨੋ ਸਤਨਾਮ ਗੁਰਦਾਸ ਉਚਾਰਾ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ। ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ ਪ੍ਰਥਮ ਪਹਿਲੇ ਆਪ ਅੱਗੇ ਲੱਗੇ। ਆਖੋ ਸਤਨਾਮ। ਜਾਨੂ ਲਗ ਜਲ ਪਾ ਸਲਤਾ ਕੋ ਜਾਨੂ ਲਗ ਜਲ ਪਾ ਸਲਤਾ ਕੋ ਉਹ ਸਲਤਾ ਉਸ ਗੱਲ ਨੂੰ ਦਰੀ ਨਦੀ ਨੂੰ ਕਿਹਾ ਕਿ ਇਹ ਜਲ ਗੋਡੇ ਗੋਡੇ ਰਹਿ ਗਿਆ ਸੰਗਤ ਸਗਲ ਦੇਖ ਕਰ ਤਾਂ ਕੋ ਸਤਨਾਮ ਕੋ ਉਚਰੋ ਆਛੇ ਗਮਨ ਕੀਨ ਗੁਰਦਾਸੇ ਪਾਛੇ ਕਦ ਲਗ ਜਲ ਕਿਸਕੇ ਨੇ ਆਇਓ ਕਦ ਲਗ ਕਿਸੇ ਦੇ ਕਹਿੰਦੇ ਲੱਕ ਤੱਕ ਵੀ ਗੱਲ ਨਹੀਂ ਜਲ ਨਹੀਂ ਆਇਆ ਗੋਡਿਆਂ ਤੋਂ ਤਾਂ ਨਹੀਂ ਜਲ ਵਧਿਆ ਜਪਜੀ ਦੀ ਬਾਣੀ ਚੱਲ ਰਹੀ। ਆਖੋ ਸਤਨਾਮ। ਕਦ ਲਗ ਜਲ ਕਿਸਕੇ ਨੇ ਆਇਓ ਤੇ ਸੰਗਤ ਸਕਲ ਪਾਰ ਉਤਰਾਇਓ। ਇੱਕ ਵਾਰੀ ਗੱਜ ਕੇ ਆਖੋ ਸਤਨਾਮ।

0: ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ।
1: ਸੱਚੇ ਪਾਤਸ਼ਾਹ ਪਿਆਰੇ ਗੁਰੂਦੇਵ ਜੀ, ਇਸ ਪੌੜੀ ਦੇ ਵਿੱਚ ਜੋ ਵਿਚਾਰ ਸਾਨੂੰ ਸਮਝਾ ਰਹੇ ਹਨ, ਸਭ ਤੋਂ ਪਹਿਲਾਂ ਇਸ ਦੇ ਅਰਥ ਆਪ ਜੀ ਦੀ ਸੇਵਾ ਚ ਮੈਂ ਅਰਜ਼ ਕਰਾਂ। ਸੱਚਾ ਸਤਿਗੁਰ ਸੇਵ, ਸੱਚ ਸੰਭਾਲਿਆ, ਕਿਉਂਕਿ ਸਾਡੇ ਵਿਚਾਰ ਹੀ ਸੱਚ ਨੂੰ ਲੱਭਣ ਦੀ ਚੱਲ ਰਹੀ ਹੈ। ਸੱਚ ਕੀ ਹੈ? ਮਹਾਰਾਜ ਜੀ ਆਖਦੇ ਹਨ, ਉਹ ਸਿਰਫ ਸੱਚੇ ਸਤਿਗੁਰੂ ਦੀ ਸੇਵਾ ਕਰਕੇ, ਸੱਚੇ ਸਤਿਗੁਰੂ ਤੇ ਸ਼ਰਧਾ ਵਿਸ਼ਵਾਸ ਦੇ ਨਾਲ ਉਸਦੇ ਉਪਦੇਸ਼ ਨੂੰ ਮੰਨ ਕੇ ਅਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਸੱਚੇ ਸਤਿਗੁਰੂ ਨੂੰ ਆਪਣੀ ਜਿੰਦ ਜਾਨ ਨਾਲੋਂ ਵੀ ਪਿਆਰਾ ਬਣਾ ਕੇ ਜਦੋਂ ਅਸੀਂ ਸੇਵਾ ਕਰਦੇ ਹਾਂ, ਸੱਚਾ ਸਤਿਗੁਰ ਸੇਵ, ਤਾਂ ਜਾ ਕੇ ਸੱਚ ਸੰਭਾਲਿਆ, ਸੱਚ ਦੀ ਪ੍ਰਾਪਤੀ ਹੁੰਦੀ ਹੈ, ਸੱਚ ਦੀ ਜੋ ਅਚੀਵਮੈਂਟ ਹੁੰਦੀ ਹੈ, ਸੱਚ ਜੋ ਰਿਅਲਾਈਜ਼ਡ ਹੁੰਦਾ ਹੈ, ਸੱਚ ਜੋ ਹੈ ਉਹ ਲੱਭਦਾ ਹੈ, ਡਿਸਕਵਰ ਹੁੰਦਾ ਹੈ ਕਿ ਸੱਚ ਕੀ ਹੈ। ਸੱਚਾ ਸਤਿਗੁਰ ਸੇਵ, ਸੱਚ ਸੰਭਾਲਿਆ। ਉਸ ਤੋਂ ਬਾਅਦ ਮਹਾਰਾਜ ਜੀ ਆਖਦੇ ਹਨ, ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ। ਸਤਿਗੁਰੂ ਦੇ ਅੱਗੇ ਜੋ ਵੀ ਕਿਸੇ ਨੇ ਘਾਲਣਾ ਕੀਤੀ ਹੈ, ਉਹ ਅੰਤ ਦੇ ਵਿੱਚ ਸਾਹਮਣੇ ਆ ਕੇ ਖਲੋ ਜਾਣੀ ਹੈ, ਜਿਸ ਤਰ੍ਹਾਂ ਦੀ ਕਿਸੇ ਨੇ ਕੀਤੀ ਹੈ, ਜਿਸ ਤਰ੍ਹਾਂ ਦੀ ਵੀ ਕਿਸੇ ਨੇ ਘਾਲਣਾ ਕੀਤੀ ਹੈ, ਉਹ ਕਹਿੰਦੇ ਸਾਡੇ ਅੱਗੇ ਆ ਜਾਣੀ ਹੈ। ਦਿਲੋਂ ਕੀਤੀ ਹੈ ਤਾਂ ਵੀ, ਅਗਰ ਲੋਕਾਚਾਰੀ ਵਜੋਂ ਕੀਤੀ ਹੈ ਤਾਂ ਵੀ, ਉੱਪਰਲੇ ਮਨੋਂ ਕੀਤੀ ਹੈ ਤਾਂ ਵੀ, ਡੂੰਘੀ ਪ੍ਰੀਤ ਦੇ ਨਾਲ ਆਪਾ ਵਾਰ ਕੇ ਕੀਤੀ ਹੈ ਤਾਂ ਵੀ। ਪਰ ਬਾਬਾ ਫਰੀਦ ਜੀ ਨੇ ਇੱਕ ਗੱਲ ਬਹੁਤ ਕਮਾਲ ਦੀ ਆਖੀ ਹੈ, ਕਹਿੰਦੇ ਫਰੀਦਾ ਦਰਵੇਸੀ ਗਾਖੜੀ, ਦਰਵੇਸ਼ ਹੋਣਾ, ਸਾਧੂ ਸੰਤ ਹੋਣਾ, ਰੂਹਾਨੀ ਮਾਰਗ ਤੇ ਚੱਲਣਾ ਬਹੁਤ ਮੁਸ਼ਕਲ ਹੈ, ਆਮ ਦੁਨੀਆ ਚੱਲਦੀ ਨਹੀਂ ਹੈ ਕਿਉਂਕਿ ਬਹੁਤ ਮੁਸ਼ਕਲ ਹੈ। ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ, ਕਹਿੰਦੇ ਜਿਹੜੀ ਸਾਡੀ ਪ੍ਰੀਤ ਹੈ ਇਹ ਚੋਪੜੀ ਚੋਪੜੀ ਹੈ, ਉਪਰੋਂ ਉਪਰੋਂ ਹੈ, ਅਸਲ ਨਹੀਂ ਹੈ। ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ, ਸਾਡੇ ਸਾਹਮਣੇ ਸਿੱਧ ਹੁੰਦਾ ਹੈ ਦੁਨੀਆਂ ਦੇ ਵਿੱਚ ਅਤਿਅੰਤ ਤਫਾ ਕਿ ਜਿਹੜੀ ਸਾਡੀ ਪ੍ਰੀਤ ਹੁੰਦੀ ਹੈ, ਸਾਡਾ ਪਿਆਰ ਹੁੰਦਾ, ਉਹ ਕਿਤਨਾ ਚੋਪੜਿਆ ਚੋਪੜਿਆ ਹੁੰਦਾ ਹੈ। ਅਸਲੀਅਤ ਚ ਅੰਦਰੋਂ ਅਸੀਂ ਕੁਝ ਹੋਰ ਸੋਚ ਰਹੇ ਹਾਂ, ਦਿਖਾਲਦੇ ਸੀ ਕੁਝ ਹੋਰ। ਪਰ ਮਹਾਰਾਜ ਜੀ ਆਖਦੇ ਹਨ, ਉਹ ਸਤਿਗੁਰੂ ਦੇ ਅੱਗੇ ਸਾਹਮਣੇ ਜਾ ਕੇ ਖਲੋਆ, ਸਤਿਗੁਰੂ ਦੇ ਸਾਹਮਣੇ ਪ੍ਰਗਟ ਹੋ ਜਾਣਾ ਹੈ। ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ। ਸਤਿਗੁਰੂ ਦੇ ਅੱਗੇ ਜੋ ਵੀ ਕਿਸੇ ਨੇ ਘਾਲਣਾ ਕੀਤੀ ਹੈ, ਉਹ ਜਿਸ ਤਰ੍ਹਾਂ ਦੀ ਕੀਤੀ ਹੈ, ਉਸ ਤਰ੍ਹਾਂ ਦੀ ਕਹਿੰਦੇ ਅਖੀਰ ਦੇ ਵਿੱਚ ਜਾ ਕੇ ਇਨਸਾਨ ਜਦੋਂ ਸਰੀਰ ਛੋੜਦਾ ਹੈ ਤਾਂ ਇਸ ਦੇ ਸਾਹਮਣੇ ਆ ਕੇ ਖਲੋ ਜਾਂਦੀ ਹੈ, ਉਸ ਦੇ ਅਨੁਸਾਰ ਇਸ ਨੂੰ ਫਲ ਮਿਲਦਾ ਹੈ। ਪਰ ਜਿਨ੍ਹਾਂ ਨੇ ਸਹੀ ਤਰ੍ਹਾਂ ਘਾਲਣਾ ਕੀਤੀ ਹੈ, ਮਹਾਰਾਜ ਜੀ ਕਹਿੰਦੇ ਹਨ, ਕੋਹੇ ਨਾ ਸਕੇ ਜਮਕਾਲ, ਉਹਨਾਂ ਨੂੰ ਜਮਕਾਲ ਜੋ ਹੈ ਉਹ ਛੋ ਨਹੀਂ ਸਕਦਾ। ਸੱਚਾ ਰਖਵਾਲਿਆ, ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਰਖਵਾਲਾ ਹੁੰਦਾ ਹੈ, ਕਿਉਂਕਿ ਗੁਰਸਾਖੀ ਜੋਤ ਜਗਾਏ। ਗੁਰੂ ਦੀ ਸਾਖੀ ਦਾ ਮਤਲਬ ਹੁੰਦਾ ਹੈ ਸਿੱਖਿਆ। ਗੁਰੂ ਦੀ, ਮਹਾਰਾਜ ਜੀ ਦੀ, ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਮੰਨ ਮੰਨ ਕੇ ਕਮਾ ਕਮਾ ਕੇ, ਕਹਿੰਦੇ ਹਨ ਉਹਨਾਂ ਨੇ ਆਪਣੇ ਅੰਦਰ ਰੂਹਾਨੀਅਤ ਦਾ ਦੀਵਾ ਬਾਲ ਲਿਆ। ਗੁਰਸਾਖੀ ਜੋਤ ਜਗਾਏ, ਗੁਰੂ ਦੀ ਸਿੱਖਿਆ ਦੇ ਨਾਲ ਆਪਣੇ ਅੰਦਰ ਵਾਹਿਗੁਰੂ ਦੀ ਜੋਤ ਜਗਾ ਲਈ ਹੈ, ਵਾਹਿਗੁਰੂ ਦੀ ਜੋਤ ਪ੍ਰਗਟ ਕਰ ਲਈ ਹੈ। ਉਹਨਾਂ ਦੇ ਅੰਦਰ ਉਹ ਜੋਤ, ਉਹ ਰੋਸ਼ਨੀ, ਉਹ ਵਿਜ਼ਡਮ, ਉਹ ਇੰਟੈਲੀਜੈਂਸ, ਪ੍ਰਗਟ ਹੋ ਗਈ ਹੈ, ਜਿਹੜੀ ਇੰਟੈਲੀਜੈਂਸ ਇਹ ਸਾਰੀ ਰਚਨਾ ਨੂੰ ਬਣਾਉਂਦੀ ਹੈ। ਉਹ ਅਕਲ ਭਾਵ ਰੱਬ ਦੀ ਅਕਲ, ਰੱਬ ਦੀ ਜੋਤ, ਉਹ ਰੱਬੀ ਰੋਸ਼ਨੀ ਕਹਿੰਦੇ ਗੁਰੂ ਦੀ ਸਿੱਖਿਆ ਨੂੰ ਮੰਨ ਕੇ, ਕਮਾ ਕੇ, ਉਸ ਉੱਤੇ ਚੱਲ ਕੇ ਉਹਨਾਂ ਨੇ ਆਪਣੇ ਅੰਦਰ ਜੋਤ ਜਗਾ ਲਈ ਤੇ ਉਹ ਦੀਵਾ ਬਾਲ ਲਿਆ, ਜਿਸ ਨੂੰ ਅਸੀਂ ਆਖ ਸਕਦੇ ਹਾਂ ਰੱਬੀ ਦੀਵਾ। ਰੱਬ ਆਪਣੇ ਆਪ ਚ ਇੱਕ ਦੀਵਾ ਹੈ, ਰੱਬ ਆਪਣੇ ਆਪ ਚ ਇੱਕ ਜੋਤ ਹੈ, ਇੱਕ ਚਿਰਾਗ ਹੈ। ਕਹਿੰਦੇ ਉਹ ਚਿਰਾਗ ਉਹਨਾਂ ਨੇ ਆਪਣੇ ਅੰਦਰ ਜਗਾ ਲਿਆ। ਹੁਣ ਇਮੈਜਿਨ ਕਰੋ ਉਸ ਇਨਸਾਨ ਦੀ ਅਵਸਥਾ ਕੀ ਹੋਈ, ਜਿਸ ਇਨਸਾਨ ਨੇ ਆਪਣੇ ਅੰਦਰ ਉਸ ਪਰਮਾਤਮਾ ਦੀ ਜੋਤ ਜਗਾ ਲਈ, ਉਸ ਪਰਮਾਤਮਾ ਰੂਪ ਦੀਵਾ ਜਿਸ ਨੇ ਆਪਣੇ ਅੰਦਰ ਜਗਾ ਲਿਆ, ਉਸ ਦੀ ਅਕਲ ਨੂੰ ਕੋਈ ਬੰਦਾ ਮੈਜਰ ਕਰ ਸਕਦਾ ਹੈ? ਉਸ ਦੇ ਵਿਚਾਰਾਂ ਦੇ ਨਾਲ ਆਮ ਸਧਾਰਨ ਇਨਸਾਨ ਦੇ ਵਿਚਾਰਾਂ ਦਾ ਕੋਈ ਜੋੜ ਮੇਲ ਹੋ ਸਕਦਾ ਹੈ? ਉਸ ਬੰਦੇ ਦੀ ਸਮਝ ਹੀ ਨਹੀਂ ਪੈਂਦੀ ਦੁਨੀਆਂ ਨੂੰ। ਇਹੀ ਕਾਰਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਲੋਕਾਂ ਨੂੰ ਸਮਝ ਘੱਟ ਹੀ ਪੈਂਦੀ ਸੀ। ਅੱਜ ਕਿਹੜਾ ਪੈਂਦੀ ਹੈ? ਉਦੋਂ ਤਾਂਹੀਓ ਮਹਾਰਾਜ ਜੀ ਨੂੰ ਲੋਕ ਕੁਰਾਹੀ ਆਖਦੇ ਸਨ ਕਿ ਲੋਕਾਂ ਨੂੰ ਕੁਰਾਹੇ ਪਾ ਰਿਹਾ। ਹੁਣ ਗੁਰੂ ਨਾਨਕ ਦੇਵ ਜੀ ਵਰਗੀ ਸ਼ਖਸੀਅਤ ਕੁਰਾਹੇ ਪਾ ਸਕਦੀ ਹੈ? ਪਰ ਲੋਕ ਮਹਾਰਾਜ ਜੀ ਨੂੰ ਆਖਦੇ ਸਨ, ਇਹ ਲੋਕਾਂ ਨੂੰ ਕੁਰਾਹੇ ਪਾ ਰਿਹਾ, ਕੁਰਾਹੀ ਆਖਦੇ ਸਨ, ਕਿਉਂਕਿ ਮਹਾਰਾਜ ਜੀ ਦੀ ਸਮਝ, ਮਹਾਰਾਜ ਦੀ ਵਿਚਾਰ ਉਹਨਾਂ ਦੇ ਸਮਝ ਚ ਨਹੀਂ ਸੀ ਆ ਰਹੀ ਕੀ ਕਹਿ ਰਹੇ। ਜਿਹੜੇ ਆਪ ਕੁਰਾਹੇ ਪਏ ਹੋਏ ਸਨ, ਉਹ ਮਹਾਰਾਜ ਜੀ ਨੂੰ ਕਹਿੰਦੇ ਸਨ ਇਹ ਲੋਕਾਂ ਨੂੰ ਕੁਰਾਹੇ ਪਾ ਰਿਹਾ। ਮਹਾਰਾਜ ਜੀ ਆਖਦੇ ਹਨ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ, ਗੁਰੂ ਦੀ ਸਿੱਖਿਆ ਦੇ ਨਾਲ ਆਪਣੇ ਅੰਦਰ ਉਹ ਪਰਮੇਸ਼ਵਰ ਦਾ ਦੀਵਾ ਬਾਲਿਆ, ਜਿਸ ਨੂੰ ਬਾਣੀ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਆਖਿਆ ਹੈ, ਕਹਿੰਦੇ ਸ਼ਬਦ ਦੀਪਕ ਵਰਤੇ ਤੇ ਲੋਏ। ਕਹਿੰਦੇ ਤਿੰਨਾਂ ਹੀ ਲੋਕਾਂ ਦੇ ਵਿੱਚ, ਤਿੰਨਾਂ ਭਵਨਾਂ ਦੇ ਵਿੱਚ, ਧਰਤੀ ਦੇ ਵਿੱਚ, ਜਲ ਦੇ ਵਿੱਚ, ਆਕਾਸ਼ ਦੇ ਵਿੱਚ, ਹਰ ਥਾਂ ਤੇ ਇੱਕ ਦੀਵਾ ਜਗਦਾ ਹੈ ਰੱਬ ਦੀ ਜੋਤ ਦਾ, ਉਸਨੂੰ ਸ਼ਬਦ ਆਖਿਆ ਹੈ। ਸ਼ਬਦ ਰੂਪ ਦੀਵਾ ਕਹਿੰਦੇ ਹਰ ਥਾਂ ਤੇ ਜਗ ਰਿਹਾ ਹੈ, ਭਾਵ ਪਰਮਾਤਮਾ ਦੀ ਹੋਂਦ ਹਰ ਥਾਂ ਤੇ ਜਗਮਗਾ ਰਹੀ ਹੈ। ਸਾਡੇ ਸਾਰਿਆਂ ਦੇ, ਸਾਡੇ ਵੀ ਸਭਨਾਂ ਦੇ ਅੰਦਰੋਂ ਦੀ ਜੋਤੀ ਹੈ, ਪਰ ਨਾ ਸਾਨੂੰ ਉਸਦੀ ਸਮਝ ਹੈ, ਨਾ ਸਾਨੂੰ ਉਸਦੀ ਕੋਈ ਪਹਿਚਾਣ ਹੈ। ਤੇ ਗੁਰੂ ਮਹਾਰਾਜ ਨੇ ਬਾਣੀ ਚ ਸਾਡਾ ਹਸ਼ਰ ਦੱਸਦਿਆਂ ਹੋਇਆਂ ਇਹ ਵੀ ਆਖਿਆ ਹੈ ਕਿ ਜੀ ਕੀ ਜੋਤ ਨਾ ਜਾਣੇ ਕੋਈ, ਜੀ ਕੀ ਜੋਤ ਨਾ ਜਾਣੇ ਕੋਈ। ਪਾਪ ਸਾਡੇ ਜੀ ਚ, ਸਾਡੇ ਅੰਦਰ ਇੱਕ ਜੋਤ ਹੈ ਅਕਾਲ ਪੁਰਖ ਵਾਹਿਗੁਰੂ ਦੀ, ਕਹਿੰਦੇ ਪਰ ਉਹਨੂੰ ਕੋਈ ਨਹੀਂ ਜਾਣਦਾ, ਹੈ ਸਾਡੇ ਅੰਦਰ ਹੀ ਪਰ ਉਸਨੂੰ ਕੋਈ ਨਹੀਂ ਜਾਣਦਾ, ਅਸੀਂ ਉਸ ਤੋਂ ਦੂਰ ਦੂਰ ਦੂਰ ਦੂਰ ਹੀ ਰਹਿੰਦੇ, ਹਨੇਰੇ ਚ ਰਹਿੰਦੇ। ਮਹਾਰਾਜ ਜੀ ਉਹ ਜੋਤ ਸਾਡੇ ਜੀਵਨ ਚ ਕਿਵੇਂ ਪ੍ਰਗਟ ਹੋਵੇ? ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਇਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਾਖੀ ਨਾਲ, ਸਾਖੀ ਮੈਨੇ ਕਹਾਣੀ ਨਹੀਂ, ਸਾਖੀ ਦਾ ਮਤਲਬ ਸਿੱਖਿਆ। ਕਹਿੰਦੇ ਗੁਰੂ ਦੀ ਸਿੱਖਿਆ ਦੇ ਨਾਲ ਉਹ ਜੋਤ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੋ ਸਕਦੀ ਹੈ, ਤਾਂ ਜਾ ਕੇ ਅਸੀਂ ਸਹੀ ਸੋਚ ਸਕਦੇ ਹਾਂ, ਸਹੀ ਕਰਮ ਕਰ ਸਕਦੇ ਹਾਂ। ਉਤਨੀ ਦੇਰ ਤੱਕ ਸਾਡੀ ਮਤ ਵੀ ਅੰਧੇਰੇ ਚ ਰਹਿੰਦੀ ਹੈ ਅਤੇ ਸਾਡਾ ਮਨ ਵੀ ਅੰਧਾ ਰਹਿੰਦਾ ਹੈ ਅਤੇ ਸਾਡੇ ਕਰਮ ਵੀ ਅੰਧੇ ਰਹਿੰਦੇ ਹਨ ਅਤੇ ਅਸੀਂ ਅੰਧੇਰੇ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰਦੇ ਹਾਂ। ਅਤੇ ਅੰਧੇਰੇ ਚ ਜੀਵਨ ਜਦੋਂ ਗੁਜ਼ਾਰਦੇ ਹਾਂ, ਜੋ ਕਰਦੇ ਹਾਂ ਉਸ ਦੇ ਵਿੱਚ ਅੰਧੇਰਾ ਹੁੰਦਾ ਹੈ। ਗੁਰੂ ਬਾਬਾ ਜੀ ਆਖਦੇ ਹਨ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ, ਗੁਰੂ ਦੀ ਸਿੱਖਿਆ ਨੂੰ ਅੰਦਰ ਜਗਾ ਕੇ ਦੀਵਾ ਬਾਲ ਲਿਆ। ਪਰ ਜਿਹੜੇ ਮਨਮੁੱਖ ਹਨ, ਆਪਣੇ ਮਨ ਦਾ ਸੁਭਾਅ ਨਹੀਂ ਛੱਡਦੇ, ਆਪਣੇ ਮਨ ਦੇ ਸੰਸਕਾਰ ਨਹੀਂ ਛੱਡਦੇ, ਆਪਣੀ ਥਿੰਕਿੰਗ ਦੇ ਉੱਤੇ ਇਤਨੇ ਸਟਬਨ ਹਨ ਕਿ ਉਸਨੂੰ ਤਬਦੀਲ ਨਹੀਂ ਕਰਦੇ, ਜੋ ਉਹ ਸੋਚਦੇ ਹਨ ਕਿ ਇਹ ਸਹੀ ਹੈ ਬਸ ਉਸੇ ਨੂੰ ਹੀ ਸਹੀ ਸਮਝਦੇ ਹਨ, ਉਹਨਾਂ ਨੂੰ ਮਨਮੁੱਖ ਆਖਿਆ ਹੈ। ਕਹਿੰਦੇ ਮਨਮੁੱਖ ਵਿਣ ਨਾ ਆਵੇ ਕੂੜਿਆਰ, ਨਾਮ ਤੋਂ ਬਿਨਾਂ ਉਹਨਾਂ ਦੇ ਜੀਵਨ ਹਨ ਅਤੇ ਉਹ ਬਹੁਤ ਹੀ ਕੂੜੇ ਝੂਠੇ ਲੋਕ ਹਨ। ਸਿਰਹੇ ਬੇਤਾਲਿਆ, ਬੇਤਾਲਿਆ ਦਾ ਮਤਲਬ ਹੁੰਦਾ ਹੈ ਜਿਸਦਾ ਕੋਈ ਪਤਾ ਹੀ ਨਾ ਹੋਵੇ, ਜੋ ਅਵਾਰਾਗਰਦ ਫਿਰਦਾ ਹੋਵੇ, ਸਿਰਹੇ ਬੇਤਾਲਿਆ ਜਿਸ ਤੇ ਕੋਈ ਲਗਾਮ ਨਾ ਹੋਵੇ, ਕੋਈ ਡਿਸਿਪਲਿਨ ਨਾ ਹੋਵੇ। ਅੱਗੇ ਚੱਲ ਕੇ ਆਖਦੇ ਹਨ ਮਹਾਰਾਜ ਜੀ ਨੇ ਆਹ ਸ਼ਬਦ ਬਹੁਤ ਸੱਚਾਈ ਭਰਿਆ ਹੈ ਔਰ ਸਖ਼ਤ ਵੀ ਹੈ। ਇਸ ਪੌੜੀ ਚ ਮਹਾਰਾਜ ਜੀ ਨੇ ਜੋ ਕੁਛ ਬਖਸ਼ਿਆ ਹੈ ਬਹੁਤ ਡੂੰਘੀਆਂ ਵਿਚਾਰਾਂ ਦਿੱਤੀਆਂ ਹਨ। کہندے پشو مانس چمپ لیٹے، کہندے اے جڑے مانس انسان دستے ہن نا تھان تھان تے، ساری سوسائٹی جو اسی جس نو ہیومن سوسائٹی آخدے ہاں، اے جڑے کہندے مانس دستے ہن نا، اے کہندے ہن پشو ہی، اے گرو بابا نانک دیو جی دے وچن ہن، پشو ہن پشو، پر مانس چم لپیٹے، انہاں تے جڑی چمڑی لپیٹی ہوئی وہ صرف مانس دی ہے، اس شکل صورت نو اسی کہہ دینے ہاں کہ اے مانس ہے، پر ہن اے پشو ہی، کیونکہ پشوؤں والے ہی کم ہن، پشوؤں نالوں ود کے تو زیادہ کوئی جیون ہے نہیں، پشو دا جیون بھی کھان پین سون بچے پیدا کرن تک ہی ہوندا ہے، وہ بھی اپنے کھان پین لیے اکٹھا کرتا ہے، دوسرے دا حق بھی اگر انہوں مل جائے تا بھی وہ کھو لیندا ہے، یہی کام انسان کرتا ہے، اور انسان کی کرتا ہے، کہندے پشو مانس چمپ لیٹے، اے میرے وچن میرا کہنا نہیں ہے، سو میرے ناراض نہ کتے ہو جائے، اے گرو صاحب نے آخیا ہے، کہندے پشو مانس چم لپیٹے، کہندے پشو ہن دیکھن نو، لیکن چمڑی جڑی ہے وہ صرف مانس دی ہے، اندروں کالے اندروں کالے ہن، اندر انہاں دے کالک ہے، اپنی ہی کالک کر کے دوسرے بھی انہاں نو کالے نظر آندے ہیں، جس دا دل اپنا گندا ہوئے اس نو دوسرے دے وچ بھی گندگی نظر آندی ہے، جدہ دی درشٹی ہندی ہے اوداں دا ہی دستا ہندا ہے، جو باہر ہے جو سانو دستا ہے وہ ساری اپنی درشٹی دے اتے نربھر کرتا ہے کہ ساری درشٹی کس طرح دی ہے، اگر ساری اپنی ہی درشٹی شکی مزاج ہے، ساری اپنی ہی درشٹی اگر گندی ہے، اس دے اپنے اندر ہی میل ہے، تو پھر اس نو دوسرے دے وچ بھی میل نظر آئے گی، کیونکہ انہوں لگے گا کہ دوسرے بھی یہی میرے ورگے ہی ہیں، جیسی منسا تیسی دشا، مہاراج جی آخدے ہیں پشو مانس چمپ لیٹے اندروں کالیا، کہندے پشو ہن صرف دیکھن نو مانس لگدے ہن اندروں کالے ہن، ہن مہاراج جی نے اے جڑی گل ایک تھان تے نہیں کہی، ایک تھان تے نہیں کہی، کہندے ہیں کرتوت پشو کی مانس جات، کرتوت ایدی پشوؤں ورگی ہے، جات ایدی انسان دی ہے، ساری عمر کہندے گرمت دا اپدیش سندا ہویا بھی پشو دا پشو بنیا رہندا ہے، آ ہور بھی حیرانی دی گل ہے، چلو پشو نو تو بچارے نو معاف کر دیتا جا سکتا ہے، کیونکہ انہوں کہڑا گرمت سننو ملدی ہے، کسے پشو نو کدے پاٹھ سننو ملیا، کسے پشو نو کدے ساتھ سنگت ملی، کسے پشو نو کدے کوئی دھارمک گرنتھ دا موقع پڑھن دا موقع ملیا، کسے پشو نو کدے کیرتن سنن دا موقع ملیا، کسے پشو نو ویاکھیا سنن دا موقع ملیا، پشو نو تو معاف کیتا جا سکتا ہے کیونکہ پشو نو تو کچھ بھی نہیں ملیا، اسی اس نو پشو آخدے ہیں،

جھوٹے مال کہا کرے جگ سپنے جو جانے۔

ਪੈਰੀ ਡਿੱਗਦਾ। ਜਿਹੜਾ ਪਾਤਸ਼ਾਹ ਦਾ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹੋਵੇ, ਉਹਦੇ ਚ ਆਕੜ ਕਿਉਂ ਨਾ ਹੋਵੇ? ਮੇਰੇ ਵਿੱਚ ਵੀ ਤਾਂ ਕੋਈ ਮਾਣ ਹੈ ਨਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ।

रुत्ति आई बसंत रुत्ति आई रुत्ति आई बस

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ ਹੈ, ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਸੜਕਾਂ ਨੇ ਕਿ ਤੇਰਾ ਪਿਓ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇੱਥੇ ਹਾਂ ਨਹੀਂ। ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਚ ਵੀ ਹਾਂ ਨਾ ਆ ਜਾਵੇ, ਹਾਂ ਨਾ ਆ ਜਾਵੇ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ। ਹੋਵੇ ਗੁਰੂ ਨਾਨਕ ਦੁਨੀਆਂ ਦਾ ਮਾਲਕ, ਤੇ ਆਪਣੇ ਨਾਂ ਨਾ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾ ਲਾਵੇ ਨਾਨਕ ਨੀ, ਨਾਨਕ ਵਿਚਾਰਾ ਹਾਂ ਨੀ। ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲੈ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਹੈ। ਇਹ ਜ਼ਰੂਰ ਧਿਆਨ ਚ ਰੱਖ, ਉਹਦਾ ਜਨਮ ਹੀ ਨਹੀਂ ਹੈ, ਕਿਉਂ ਇਹ ਕੱਚੀ ਕਲਾਸ ਸਕੂਲ ਚ ਹੀ ਨਹੀਂ ਪਿਆ ਜਾ, ਇਹ ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ। ਖਲੋ ਗਏ ਸੱਤ ਬੱਚੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਬ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ, ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, 1, 2, 3, 4 ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ, ਇਹ ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਚ ਫੜਾਈ। ਦੁਕਾਨਦਾਰਾਂ ਵਾਂਗ ਉਂਜ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ, ਦੋ ਵਾਰੀ ਗਿਣਨਾ। ਹੁਣ ਪਿਓ ਵੱਡਾ ਸਾਡਾ, ਜੋ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ, ਇਹ ਵਾਕਿਆ 1 ਮਿੰਟ ਦਾ ਜੀ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਇੰਜ ਸ਼ੁਰੂ ਕੀਤੇ ਨਾ ਨੋਟ ਗਏ ਨੇ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ, ਸੇਵਾ ਵੀ ਨਹੀਂ ਦੇਣੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਤੇ। ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਾਂ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਤੀਜੀ ਵਿਸ਼ੇਸ਼ਤਾ ਆਈ ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ,
ਇਹ ਬਹੁਤਾ ਜਨਮ ਨਾ ਲਵੇ। ਜਿਹਦੇ ਗਰੀਬੀ ਨਹੀਂ ਆਈ, ਨਿਮਰਤਾ ਨਹੀਂ ਆਈ, ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚ, ਕਿਉਂ ਇਹ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਹਿਰਦੇ ਗਰੀਬੀ ਆਵੇ ਤੇ ਐਵੇਂ ਕਲਾਸ ਖੀਰਲੀ ਗੁਰੂ ਨਾਨਕ ਦੇ ਘਰ ਦੀ ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾ ਉਹ ਖੀਰਲੀ ਕਲਾਸ ਆ ਪਹਿਲੀ ਹੈ। ਨਾ ਆਈ ਹੋਵੇ ਤੇ ਸਮਝੋ ਨਹੀਂ ਚੜ੍ਹਿਆ। ਅੱਜ ਹੁਣ ਚੌਥੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਬਾਬਾ ਜੀ ਸੇਵਾ ਲੈਣ। ਚੌਥੀ ਵਿਸ਼ੇਸ਼ਤਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ। ਆਖੋ ਸਤਨਾਮ ਧਿਆਨ ਦੇਣਾ। ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ, ਨਾ ਮੇਘ ਰਾਗ ਆਇਆ। ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ, ਅਕਬਰ ਬਾਦਸ਼ਾਹ ਔਰੰਗਜ਼ੇਬ, ਵਾਹਿਗੁਰੂ, ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਨ੍ਹਾਂ ਦੇ ਦਰਸ਼ਨ ਕਰਨ ਵੀ ਗਿਆ। ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਉਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ। ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਦੋਵੇਂ, ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ। ਕੀ ਸਿੱਖਿਆ? ਬਾਕੀ ਸਾਰੇ ਰਾਗ ਨੇ ਕਿੰਨੇ, ਟੋਡੀ ਵੀ ਏ, ਗੌੜੀ ਵੀ ਏ, ਸਾਰੰਗ ਵੀ ਏ, ਪੈਰੋ ਵੀ, ਪੈਰਵੀ ਵੀ, ਹੀਰ ਪੈਰਵੀ ਵੀ, ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ। ਬਾਣੀ ਨਾ ਦੀਪਕ ਰਾਗ ਜੋ ਚਾਹਰੀ ਨਾ ਮੇਘ, ਇਹ ਵੀ ਸਾਡੇ ਲਈ ਇਸ਼ਾਰਾ ਹੈ। ਦੀਪਕ ਕੀ ਹੈ? ਅੱਗ। ਮੇਘ ਕੀ ਹੈ? ਬਹੁਤ ਤੇਜ ਕੰਮ ਬਾਰ। ਮਹਾਰਾਜ ਕੀ ਕਹਿ ਗਏ? ਕਹਿੰਦੇ ਸਿੱਖਾਂ ਆ ਵੇਖ ਲੈ, ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿਚ ਇਹ ਦੋਵੇਂ ਰਾਗ ਨੀ ਪਾਏ। ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ, ਪਰ ਇਹੋ ਜਿਹਾ ਮੇਘ ਨਾ ਆ ਜੇ। ਦਾਤ ਪਿਆਰੀ ਵਿਸਰਿਆ ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾ ਧਿਆਨ ਦੇ ਵਿਚਕਾਰਲਾ ਮਾਰ, ਨਾ ਭੰਗੜਾ ਧਿਆਨ ਦੇ, ਨਾ ਅੱਕ ਸੋਗ, ਨਾ ਭੰਗੜਾ ਨਾ ਅੱਕ ਸੋਗ। ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਨੇ ਨਾਲ, ਨਾ ਭੰਗੜਾ ਨਾ ਅੱਤ ਸੋਗ। ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ, ਮੇਘ ਨਹੀਂ, ਇਹੋ ਜਿਹਾ ਮੇਘ ਨਹੀਂ ਚੱਕਿਆ। ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ, ਵਿਚਕਾਰਲਾ ਮਾਰ। ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ। ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ। ਹੁਣ ਤੁਸੀਂ ਪਿੰਡਾਂ ਚੱਲ ਜਾਓ, ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਓਏ ਹੋਏ। ਇਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਹੱਥ ਅੱਗ ਆ ਜਾ। ਕੋਈ ਰੱਬ ਨੇ ਮੁੰਦਰ ਮੁੰਡਾ ਦੇ ਦਿੱਤਾ, ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ, ਉੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ। ਨਾ ਭੰਗੜਾ ਨਾ ਅੱਤ ਸੋਗ। ਵੈਸੇ ਵੀ ਇੱਕ ਧਿਆਨ ਰੱਖਣਾ ਸਿੱਖੀ ਚ ਨਾ, ਬੜੀ ਪਿਆਰੀ ਸੜਕ ਹੈ, ਸਮਝ ਲੈ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਜੇ ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਬਖਸ਼ਿਆ ਜੇ। ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ, ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ। ਤੁਸੀਂ ਹੈਰਾਨ ਹੋ ਗਈ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ, ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰਦੇ ਸ਼ਾਂਤੀ ਨਹੀਂ ਚੁੱਪ ਰਹਿਣ ਲੱਗਦਾ। ਹੈਂਜੀ, ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ, ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ। ਦੂਜੇ ਬੰਨੇ ਕੀ ਕਹਿੰਦੇ ਨੇ? ਬਹੁਤਾ ਬੋਲਣ ਛੱਖਣ ਹੋਏ। ਤੁਸੀਂ ਹੈਰਾਨ ਨਹੀਂ ਹੋ ਜਾਏਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ? ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣਾ ਸ਼ਾਂਤੀ ਨਹੀਂ, ਤੇ ਫਿਰ ਜਿੰਨਾ ਮਰਜ਼ੀ ਬੋਲੀ। ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਛੱਖਣ, ਛੱਖਣ ਕਹਿੰਦੇ ਲੜਾਈ,
جیڑا جنہ زیادہ بولے گا مہاراج دا فیصلہ اودیاں لڑائیاں زیادہ ہون گیاں. تسی کہو گے نہیں مہاراج چاہندے جی او سکھ نو کدھر توڑنا جی, مہاراج کہندے اک وچکا لا لا میں ادھر توڑنا. او کیڑا راہ ہے؟ لب لوب ہنکار تج ترشنا بہت نائی بول بول بھی بالکل چپ بھی نہ رہ وہ بھی نہیں میرا مار, حدوں ود بھی نہ بول وہ بھی نہیں میرا مار. تھوڑا بولن گرمت پائے دھیان دے, لب لوب ہنکار تج ترشنا بہت نائی. یہ تو کین راجا لو گے کارلا مار بخشیا گرو مارا, اور بھی چیزاں چ لے لو. ہوں تے کوئی اے پنگتی پڑھ لے, چھوڑے ان کرے پخانڈ نہ ہو سواگن نہ ہو رہن, آنا کھایا ساتھ گوایا. بھی مہاراج کہندے جن ان چھڑ دے پخانڈے, یہ مطلب جنہ مرضی کھاؤ آخو ستنا. مہاراج نے کہا بھی ان چھڑنا یہ جڑا یہ پخانڈے جتنا مرضی کھاؤ. ہوں دوجے بنے وہ گربانی کہندی کھائے کھائے کرے بد فیلی جان وسو گی باڑی جی. تھی کہو گے گرو صاحب کی چاہتے کی ہو, جے کوئی ان کھانا چھڈ دے تسی اونوں وی نہیں چھڈ دے, جے کوئی بہتا کھاندا ہے پھر اونوں وی نہیں چھڈ دے. مارے کہندے ایک تیجا راہ ہے, کج کے آخو ستنا. ہاں تس گھول کمایا تھوڑا سمے تھوڑا ہی کھاوے, یہ بھی نہیں میں کہندا ان چھڈ دے, یہ بھی نہیں کہندا بہتا کھا وچ کارلا مار. کوئی حدوں ود گھر دے خرچے ودا لے وہ بھی غلط ہے, کوئی ات کجوسی کرے کمیز ہی نہ دھوے سات سات دن وہ بھی غلط ہے. وچ کارلا لائن ہے تہاڈی سکھی دی, بہت پیاری لائن ہے, کوئی سمجھ لے. مہاراج کہندے ویکھ لے میں نہ دیپک پایا ہی نہ میگ پایا ہی, تیرے گھر وچ کوئی خوشی آ جائے ات پنگڑے ات پٹھے کام یہ میگ مینوں نہیں میگ چاہیے. کوئی اوہ جی چیز ورت جائے ات سوگ مینوں بھی نہیں چاہیے. وچ کارلا مارگ بخشیا جی. پانچ منٹ داس صاحب جی دے مہاراج جی اور سیوا لین, ایک واری ساری سنگت گرو گرنتھ صاحب دے پیار وچ پڑھے ہوئے.

ਗੱਲਾਂ ਚੱਲ ਰਹੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹਾਂ ਨਹੀਂ, ਇਹ ਚਾਨਣਾ ਤੇਰੀ ਜ਼ਿੰਦਗੀ ਚ ਵੀ ਆਵੇ ਹਾਂ ਨਾ ਹੋਵੇ। ਨਾ ਮੈਂ ਦੀਪਕ ਰਾਗ ਪਾਇਆ ਨਾ ਮੇਘ ਰਾਗ ਪਾਇਆ, ਸਿੱਖਾਂ ਤੇਰੀ ਜ਼ਿੰਦਗੀ ਚ ਵੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੇ ਇੱਕ ਸਰੀਰ ਦੇ ਬੱਚੇ ਦਾ ਵਿਆਹ ਵੀ ਤੇ ਪਾਰਟੀ ਸੀ ਤੇ ਸ਼ਰਾਬ ਵੀ ਵਰਤੇ ਪਈ ਤੇ ਦੂਸਰੀਆਂ ਮਾੜੀਆਂ ਚੀਜ਼ਾਂ ਵੀ ਵਰਤਣ ਪਈਆਂ। ਜਦੋਂ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਕਿਉਂ ਗੁਰੂ ਕੇ ਸਿੱਖ ਹੋ ਤੁਸੀਂ, ਵੀ ਦੁਨੀਆਦਾਰੀ ਵੇਖਣੀ ਪੈਂਦੀ। ਮਹਾਰਾਜ ਕਹਿੰਦੇ ਜੋ ਉੱਥੇ ਹਾਲ ਸੀ ਭੰਗੜੇ ਨਾਚ ਟਾਪ, ਮਹਾਰਾਜ ਕਹਿੰਦੇ ਨਹੀਂ ਇਹੋ ਜਿਹਾ ਮੇਘ ਨਹੀਂ, ਕੁਝ ਵਰਤ ਗਿਆ ਤੇ ਅੱਤ ਸੋਗ ਨਹੀਂ, ਇਹ ਚਾਨਣਾ ਇਹ ਜ਼ਰੂਰੀ ਜੇ। ਤੁਹਾਡੀ ਜ਼ਿੰਦਗੀ ਚ ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ, ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ, ਗੁਰਮਤ ਦੀ ਲਾਈਨ। ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ, ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਦੇਖੋ ਤੁਸੀਂ, ਕਰਾਮਾਤ ਕਹਿ ਲੋ ਕੁਝ ਕਹਿ ਲੋ। ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰਿਆ, ਚੁਰਾਸੀ ਦਾ ਬਲਿਊ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ, ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ। ਪਰ ਹੈਰਾਨਗੀ ਦੀ ਗੱਲ ਬਈ, ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ 10-10 ਗੁਣਾ ਵੱਧ ਦੇ ਕੇ ਤੋਰਿਆ। ਇਹ ਤਾਂ ਗੌਰਮੈਂਟ ਕਦੀ ਦਿੰਦੀ, ਤੁਹਾਡੀ ਰਣਜੀਤ ਐਵੇਂ ਵੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਤੇ ਆਲਚ ਹੀ ਰੇਟ ਰੱਖਦਾ ਸੀ ਆ ਰੇਟ ਹੈ, ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਉਹ ਆਲਚ ਰੱਖ ਦਿੰਦੇ ਵੀ ਜ਼ਮੀਨਾਂ ਕੋਰ ਕਰ ਲੈਂਦੇ ਆ ਜਾਂਦੇ ਤੇ ਗਲਿਆਰੇ ਦੀ ਜਗ੍ਹਾ ਉਤਰਾ ਵੀ ਕੈਰ ਹੋ ਸਕਦੀ। ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਕਿਸੇ ਨੂੰ 30 ਸਾਲ, ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦੇ ਆ ਪਰ ਉਜੜ ਕੇ ਗਏ ਹੈ, 10-10 ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ। ਤੁਹਾਡੇ ਸਾਹਮਣੇ ਜਾਗਦੀ ਮਿਸਾਲ, ਇਹ ਗੌਰਮੈਂਟ ਦੇ ਇਹ ਗੁਰੂ ਰਾਮਦਾਸ ਕਿਤੇ ਵਰਤ ਗਏ, ਹੁਣ ਧਿਆਨ ਦੇਣਾ ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ। ਇਹਦਾ 2-2 ਲੱਖ ਦਾ ਮਕਾਨ ਸੀ, 15-15 ਲੱਖ ਮਿਲਿਆ ਗੌਰਮੈਂਟ ਕੋਲ, 20-20 ਲੱਖ ਮਿਲਿਆ। ਹੁਣ ਧਿਆਨ ਦੇਣਾ ਗੁਰੂ ਪਿਆਰਿਓ, ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ, ਵਿਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ, ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ, ਗੁਰੂ ਦੀ ਹਜ਼ੂਰੀ ਚ ਕਹਿ ਰਹੇ ਉਹਨਾਂ ਦੀਆਂ ਬੱਚੀਆਂ ਜਦੋਂ 6 ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ, ਫਤਿਹ ਸਾਂਝੀ ਹੋਈ, ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ। ਉਹਨਾਂ ਬੱਚਿਆਂ ਨੂੰ ਪੁੱਛਿਆ ਮੈਂ ਕਿਹਾ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀ ਆਈਬ੍ਰੋ ਬਣੇ ਪਏ, ਹੋਰ ਵੀ ਬੁਰਾ ਹਾਲ ਕੁਝ ਪਰਿਵਾਰ। ਹੁਣ ਧਿਆਨ ਦੇਣਾ ਉਗੋ ਉਹਨਾਂ ਦਾ ਕੀ ਜਵਾਬ ਸੀ, ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇ ਦਿੱਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣੇ ਕਿ ਤੂੰ ਸਿੱਖੀ ਤੋਂ ਹੀ ਫਸੇ। ਜਾ ਕੇ ਆਖੋ ਸਤਨਾਮ ਆ ਮੇਘ ਜਿਹਾ ਮਾੜਾ ਮੇਘ। ਇੱਕ ਇੱਕ ਲੱਖ ਦਾ 2-2 ਲੱਖ ਦਾ ਮਕਾਨ, ਆਮ ਰੋਟੀ ਖਾਣ ਵਾਲੇ ਜਦੋਂ 20-20 ਲੱਖ ਮਿਲ ਗਿਆ, ਹੁਣ ਇਲਾਕੇ ਬਦਲ ਗਏ, ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ, ਰੰਗ ਰੂਪ ਬਦਲ ਜੇ, ਸਭ ਕੁਝ ਬਦਲ ਜੇ
ਗੁਰੂ ਰਾਮਦਾਸ ਦੇ ਘਰ ਦੀ ਹਾਜ਼ਰੀ ਦੋ ਟਾਈਮ ਰੋਜ਼ ਵਾਲੀ, ਕਿਤੇ ਮਹੀਨੇ ਬਾਅਦ ਸ਼ੌਕੀਆਂ ਰਹਿ ਜੇ ਤੇ ਮਹਾਰਾਜ ਕਹਿੰਦੇ ਇਹੋ ਜਿਹਾ ਮੇਘ ਨੀ ਤੇਰੀ ਜ਼ਿੰਦਗੀ ਚ ਆਉਣਾ ਚਾਹੀਦਾ, ਮੈਂ ਨੀ ਇਹ ਮੇਘ ਰੱਖਦਾ। ਇਹ ਬਹੁਤ ਜ਼ਰੂਰੀ ਹੈ। ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲਿਆਂ ਨੇ ਇੱਕ ਸਰੀਰ ਨੂੰ ਵਚਨ ਦੇਤਾ, ਔਲਾਦ ਨਹੀਂ ਸੀ ਪੁੱਤਰ ਦਾ। ਜਦੋਂ ਪੁੱਤਰ ਹੋ ਗਿਆ ਨਾ ਜੀ, ਇਹ ਸਾਖੀ ਮਿਲਦੀ ਜੇ ਪੜ੍ਹ ਲਿਓ ਕਿਤਾਬਾਂ ਚ ਮਹਾਂਪੁਰਸ਼ਾਂ ਦੀ, ਤੇ ਦੋ ਮਹੀਨੇ ਬਾਅਦ ਸਾਥੀਆਂ ਨੇ ਜ਼ੋਰ ਪਾਤਾ ਵੀ ਚੱਲ ਹੁਣ ਮੁੰਡਾ ਦੋ ਮਹੀਨੇ ਦਾ ਹੋ ਗਿਆ, ਕੁਝ ਪਿਆ ਕੁਝ ਖੁਆ। ਡੱਬੇ ਸ਼ਰਾਬਾਂ ਦੇ ਖੋਲੇ, ਇਹੋ ਜੀ ਉਹਨਾਂ ਨੇ ਪਾਰਟੀ ਕੀਤੀ। ਬਸ ਇਹ ਇਸ਼ਾਰਾ ਜੀ ਕਿ ਆਹ ਮੇਘ ਨੀ ਚਾਹੀਦਾ, ਜੇ ਤੈਨੂੰ ਮੈਂ ਪੁੱਤਰ ਦਿਆਂ ਤੇ ਆਹ ਚੀਜ਼ਾਂ ਖੁੱਲਣ, ਆਹ ਮੇਘ ਨੀ ਚਾਹੀਦਾ। ਤੇਰਾ ਵਿਆਹ ਹੋਵੇ ਬੱਚੇ ਦਾ ਤੇ ਆਹ ਚੀਜ਼ਾਂ ਹੋਣ, ਆਹ ਮੇਘ ਨੀ ਚਾਹੀਦਾ। ਮੈਂ ਪਾਇਆ ਹੀ ਨੀ ਵਿੱਚ ਘਰ ਲਾ ਮਾਰ। ਇਹ ਜਿਗਰ ਮਿਲਦਾ ਜੇ ਵੀ ਜਦੋਂ ਅੱਤ ਉਹਨਾਂ ਨੇ ਇਹੋ ਜਿਹਾ ਪਾਰਟੀਆਂ ਦਿੱਤੀਆਂ ਤੇ ਦੋ ਦਿਨ ਬਾਅਦ ਬੱਚਾ ਚੜਾਈ ਕਰ ਗਿਆ, ਤੇ ਉਹ ਫੇਰ ਜਦੋਂ ਹੋਸ਼ ਟਿਕਾਣੇ ਆਈ ਆ ਕੇ ਉਹਨਾਂ ਨੇ ਕਿਹਾ ਮਹਾਂਪੁਰਸ਼ ਤੋਂ ਬੱਚਾ। ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਕਹਿਣ ਲੱਗੇ, ਅਸੀਂ ਨਿਰੰਕਾਰ ਕੋਲੋਂ ਬਖਸ਼ੀ ਰੂਹ ਤੁਹਾਡੇ ਘਰ ਭੇਜੀ, ਜਦੋਂ ਤੁਸੀਂ ਆ ਪੁੱਠੇ ਕੰਮ ਕਰਨ ਲੱਗ ਪਏ ਉਹਦਾ ਮਨ ਰੋਇਆ, ਕਿੱਥੇ ਭੇਜਦਾ? ਉਹਦੇ ਹੱਥੇ ਵਾਪਸ ਬੁਲਾਉਣਾ ਵੀ ਭੇਜਣਾ ਇਸ਼ਾਰਾ। ਇਹ ਦੋ ਚੀਜ਼ਾਂ ਹੋ ਰਹੀਆਂ ਸਾਂਝੀਆਂ, ਇੱਕ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ, ਇੱਕ ਉਸ ਵਡਿਆਈ ਚੋਂ ਸਾਡੇ ਜੀਵਨ ਦਾ ਚਾਨਣਾ, ਤੇ ਚੌਥੀ ਵਿਸ਼ੇਸ਼ਤਾ ਹੀ ਜੇ ਨਾ ਦੀਪਕ ਰਾਗ ਦੇ ਗੁਰੂ ਗ੍ਰੰਥ ਸਾਹਿਬ ਚ, ਨਾ ਮੇਘ ਰਾਗ ਦੇ ਸਿੱਖਾਂ ਤੇਰੀ ਜ਼ਿੰਦਗੀ ਚ। ਦੋ ਚੀਜ਼ਾਂ ਆਉਂਦੀਆਂ ਨੇ, ਜਾਂ ਸੁੱਖ ਆਉਂਦੇ ਨੇ ਜਾਂ ਦੁੱਖ ਆਉਂਦੇ ਨੇ। ਕਿਤੇ ਸੁੱਖ ਆਣ ਇਹੋ ਜਿਹਾ ਮੇਘ ਨਾ ਆ ਜੇ ਤੂੰ ਵਿਸਰ ਜਾਵੇਂ, ਦੁੱਖ ਆਣ ਅਤ ਸੋਗ ਨਾ ਆ ਜੇ ਤੂੰ ਕਲਪਨਾ ਚ ਪੈ ਜੇ, ਵਿੱਚ ਘਰਲਾ ਮਾਰਗ ਗੁਰਮੁਖ ਮਾਇਆ ਵਿੱਚ ਉਦਾਸੀ ਗੱਜ ਕੇ ਆਖੋ ਸਤਨਾਮ। ਆਓ ਸਤਸੰਗ ਤੇ ਪੰਕਤੀਆਂ ਪੜ੍ਹੀਏ।

ਕਚੜਿਆਂ ਸੋ ਤੋੜ। ਢੂੰਡ ਸੱਜਣ ਸੰਤ ਪੱਕਿਆ, ਤੂੰ ਮਿੱਤਰ ਲੱਭਣੇ ਨੇ ਤੇ ਪੱਕੇ ਮਿੱਤਰ ਲੱਭ, ਕੱਚਿਆਂ ਬੰਦਿਆਂ ਦੇ ਨਾਲ ਕੀ ਮਿੱਤਰਤਾ ਪਾਉਣੀ ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ। ਅੱਜ ਕੰਮ ਕਰਦੇ ਨੇ ਕੱਲ ਨੂੰ ਪਛਤਾਉਂਦੇ ਨਜ਼ਰ ਆਉਂਦੇ, ਅੱਜ ਕੁਕਰਮ ਕਰਦੇ ਨੇ ਕੱਲ ਨੂੰ ਉਹਨਾਂ ਕੁਕਰਮਾਂ ਦੇ ਫਲ ਦੇ ਸਾਹਮਣੇ ਰੋਂਦੇ ਨਜ਼ਰ ਆਉਂਦੇ। ਨਿਰਾ ਇਹੀ ਨਹੀਂ, ਇਹ ਜੇ ਕੱਚੇ ਮਿੱਤਰ ਤੇਰੇ ਵੀ ਨਾਲ ਨਿਭ ਨਹੀਂ ਸਕਣੇ, ਉਹ ਇਹ ਜੀਵੰਦੇ ਵਿਛੜੇ ਜਿਉਂਦਿਆਂ ਹੀ ਜ਼ਿੰਦਗੀ ਚ ਔਖਾ ਵਕਤ ਆ ਗਿਆ ਤੇ ਛੱਡ ਕੇ ਤੁਰ ਜਾਣਗੇ। ਤੂੰ ਉਹਨਾਂ ਮਿੱਤਰਾਂ ਨਾਲ ਸਾਂਝ ਪਾ ਜਿਹੜੇ ਸਾਹਿਬ ਕਹਿੰਦੇ ਨੇ ਕੋਈ ਮੋਇਆ ਨਾ ਜਾਹੀ ਛੋੜ, ਇੱਥੇ ਵੀ ਤੈਨੂੰ ਸੁੱਖ ਦੇਣ ਤੇ ਦਰਗਾਹ ਵਿੱਚ ਵੀ ਤੇਰਾ ਸਾਥ ਦੇ ਸਕਣ, ਉੱਥੇ ਵੀ ਤੇਰੀ ਬਾਉੜੀ ਕਰ ਸਕਣ, ਜਿਨ੍ਹਾਂ ਦੇ ਸਦਕਾ ਜਿਨ੍ਹਾਂ ਦੇ ਨਾਲ ਲੱਗ ਕੇ ਉੱਥੇ ਵੀ ਤੇਰਾ ਭਲਾ ਹੋ ਸਕੇ। ਸੰਸਾਰ ਤੇ ਵੀ ਐਸਾ ਤੁਸੀਂ ਵੇਖਿਆ, ਕਿਸੇ ਭਲੇ ਆਦਮੀ ਨਾਲ ਮਿੱਤਰਤਾ ਹੀ ਹੋਵੇ, ਕਿਸੇ ਨੇਕ ਬੰਦੇ ਨਾਲ ਮਿੱਤਰਤਾ ਹੀ ਹੋਵੇ, ਕੋਈ ਔਖਾ ਸੌਖਾ ਵੇਲਾ ਆ ਜਾਵੇ ਆਵਾਜ਼ ਮਾਰ ਲਓ, ਬੁਲਾ ਲਓ ਮਿੱਤਰ, ਵੀ ਮੈਂ ਫਸਿਆ, ਗਲਤ ਕੰਮ ਕਰ ਬੈਠਾ, ਭੁੱਲ ਹੋ ਗਈ, ਇਹ ਗਲਤੀ ਹੋ ਗਈ ਜਾਂ ਵੈਸੇ ਹੀ ਫਸ ਗਿਆ, ਮਿੱਤਰ ਆ ਜਾ। ਜਿਸ ਸਭਾ ਸੁਸਾਇਟੀ ਦੇ ਸਾਹਮਣੇ, ਜਿਸ ਸਮਾਜ ਦੇ ਸਾਹਮਣੇ ਅਸੀਂ ਮੁਜਰਮ ਹਾਂ, ਉਸ ਮਿੱਤਰ ਦੇ ਕੋਲ ਆ ਕੇ ਬਹਿ ਜਾਣ ਦੇ ਨਾਲ ਫਿਰ ਪੰਚ ਕਹਿੰਦੇ, ਉਹ ਕਹਿੰਦੇ ਨੇ ਬਈ ਤੂੰ ਆ ਗਈ ਹੈ, ਤੇਰਾ ਮਿੱਤਰ ਇਸ ਕਰਕੇ ਛੱਡਦੇ ਨੇ, ਤੇਰੇ ਕਹਿਣ ਤੇ ਛੱਡਦੇ ਨੇ, ਤੂੰ ਇਹਦੀ ਸ਼ਾਦੀ ਭਰਨਾ ਤੇ ਛੱਡਦੇ ਨੇ, ਤੇਰਾ ਮਿੱਤਰ ਇਹ ਤੇ ਲਿਹਾਜ਼ ਕਰਦੇ ਨੇ, ਤੇਰਾ ਪੁੱਤਰ ਇਹ ਤੇ ਲਿਹਾਜ਼ ਕਰਦੇ ਨੇ, ਤੇਰੇ ਭਰਾ ਕਰਕੇ ਛੱਡਦੇ ਨੇ। ਚੰਗੇ ਬੰਦੇ ਦਾ ਪ੍ਰਭਾਵ ਪੈਂਦਾ, ਤੇ ਜੇ ਕਿਤੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਦਰਗਾਹ ਤੱਕ ਨਿਭ ਜਾਣਾ ਸਾਡੀ ਸਾਂਝ ਹੋਵੇ, ਉਨ੍ਹਾਂ ਦੇ ਸਦਕਾ ਉੱਥੇ ਵੀ ਬਖਸ਼ੇ ਜਾ ਸਕਦੇ, ਬਲਕਿ ਉੱਥੇ ਬਖਸ਼ੇ ਜਾਣ ਦੀ ਗੱਲ ਜੇ ਇੱਕ ਪਾਸੇ ਰੱਖ ਦੇਈਏ, ਜੀਵਨ ਵਿੱਚ ਹੀ ਮਨੁੱਖ ਭਲੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀ ਰੰਗਣ ਚ ਰੰਗਿਆ ਜਾ ਕੇ ਐਸੀ ਦਸ਼ਾ ਆਉਂਦੀ ਨਹੀਂ, ਐਸੀ ਨੋਬਤ ਆਉਂਦੀ ਨਹੀਂ ਕਿ ਮਨੁੱਖ ਨੂੰ ਕੋਈ ਲੇਖਾ ਪੁੱਛਣ ਜੋਗਾ ਰਹੇ। ਚੰਗੇ ਮਿੱਤਰਾਂ ਨੇ ਮਨੁੱਖ ਨੂੰ ਹਮੇਸ਼ਾ ਸੁਧਾਰਿਆ। ਮਿੱਤਰ ਚੰਗਾ ਹੋਏ ਜਿਹੜਾ ਸਾਹਮਣੇ ਬੈਠ ਕੇ ਪਿਆਰ ਨਾਲ ਇਹ ਗੱਲ ਸਮਝਾ ਦੇਵੇ, ਸੱਜਣਾ ਜੀਵਨ ਵਿੱਚ ਵਿਕਾਰ ਸੋਧਾ ਨਹੀਂ ਦੇਵੇ, ਮਾੜੀਆਂ ਆਦਤਾਂ ਮਾੜੇ ਕਰਮ ਤੇਰੇ ਜੀਵਨ ਨੂੰ ਤਬਾਹ ਕਰ ਦੇਣਗੇ, ਤੇ ਉਹ ਮਿੱਤਰ ਬੜਾ ਚੰਗਾ ਹੈ ਜਿਹੜਾ ਬਾਂਹ ਫੜ ਕੇ ਗੁਰਦੁਆਰੇ ਲੈ ਆਵੇ, ਗੁਰੂ ਨਾਨਕ ਦੇ ਦਰਬਾਰ ਵਿੱਚ ਲੈ ਆਵੇ, ਜਿਹੜਾ ਜਿਸ ਵੇਲੇ ਮੇਰੇ ਗੁਰੂ ਦੀ ਗੱਲ ਕਰੇ, ਪ੍ਰਭੂ ਦੀ ਗੱਲ ਕਰੇ, ਬਾਣੀ ਦੀ ਗੱਲ ਕਰੇ, ਜਿਹੜਾ ਮਿੱਤਰ ਈਸ਼ਵਰ ਦੀ ਗੱਲ ਕਰੇ, ਭਗਤੀ ਦੀ ਗੱਲ ਕਰੇ, ਧਰਮ ਦੀ ਗੱਲ ਕਰੇ ਨਾ, ਉਹਦੇ ਨਾਲੋਂ ਚੰਗਾ ਮਿੱਤਰ ਸਾਨੂੰ ਸੰਸਾਰ ਤੇ ਹੋਰ ਕੋਈ ਨਹੀਂ ਮਿਲਦਾ। ਅਸਾਂ ਤਾਂ ਇਹ ਵੇਖਿਆ ਆਮ ਤੌਰ ਤੇ ਕਿ ਜਿਸ ਮਿੱਤਰ ਨਾਲ ਮਨ ਪਰਜ ਜਾਵੇ ਉਹ ਚੰਗਾ ਮਿੱਤਰ ਹੈ, ਜਾਂ ਜਿਸ ਮਿੱਤਰ ਦੇ ਮਿਲਿਆ ਕੁਝ ਚਾਰ ਪੈਸਿਆਂ ਦਾ ਲਾਭ ਹੁੰਦਾ ਹੋਵੇ ਉਹ ਚੰਗਾ ਮਿੱਤਰ ਹੈ। ਲੇਕਿਨ ਮਹਾਰਾਜ ਕਹਿੰਦੇ ਨੇ ਉਹ ਮਿੱਤਰ ਜਿਹੜਾ ਪ੍ਰਭੂ ਨਾਲ ਜੋੜਦਾ, ਉਸ ਮਿੱਤਰ ਤੋਂ ਮੈਂ ਆਪਣਾ ਤਨ ਮਨ ਧਨ ਵਾਰਨੇ ਕਰਦੇ, ਤਨ ਮਨ ਧਨ ਅਰਪੋਂ ਤਿਸੇ ਪ੍ਰਭੂ ਮਿਲਾਵੇ ਮੋਹੇ, ਜਿਹੜਾ ਮੇਰੀ ਪ੍ਰਭੂ ਨਾਲ ਸਾਂਝ ਪਾਵੇ, ਜਿਹੜੇ ਪ੍ਰਭੂ ਨਾਲ ਮਿਲੇ ਹੁੰਦੇ ਨੇ ਜਾਂ ਪ੍ਰਭੂ ਦੇ ਰਾਹ ਤੇ ਤੁਰੇ ਹੁੰਦੇ ਨੇ ਉਹੀ ਸਾਨੂੰ ਮਿਲਾ ਸਕਦੇ ਨੇ। ਉੱਥੇ ਸਾਹਿਬਾਂ ਨੇ ਪਾਵਨ ਬਾਣੀ ਚ ਬਚਨ ਕਿਹਾ, ਸਾਹਿਬ ਕਹਿੰਦੇ ਨੇ ਸ਼ਰਨ ਪਰਿਓ ਠਾਕੁਰ ਵਜ਼ੀਰਾਂ ਤਿਨਾ ਦੇਖ ਮੇਰਾ ਮਨ ਤੀਰਾ, ਜਿਹੜੇ ਪ੍ਰਭੂ ਦੀ ਦਰਗਾਹ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੀ ਉੱਥੇ ਸੁਣੀ ਜਾਂਦੀ ਹੈ, ਜਿਨ੍ਹਾਂ ਦੀ ਅਰਦਾਸ ਤੋਂ ਦਰਗਾਹ ਤੱਕ ਪਹੁੰਚਦੀ, ਜਿਨ੍ਹਾਂ ਦੀ ਸੁਰਤੀ ਬਿਰਤੀ ਪ੍ਰਭੂ ਚਰਨਾਂ ਚ ਟਿੱਕੀ ਹੋਈ, ਮੈਂ ਉਹਨਾਂ ਦੀ ਸ਼ਰਨ ਪੈਣਾ ਲੋੜਨਾ, ਉਹਨਾਂ ਦਾ ਆਸਰਾ ਤੱਕਣਾ ਲੋੜਨਾ, ਕਿਉਂ ਉਹਨਾਂ ਦੀ ਉੱਥੇ ਸੁਣੀ ਜਾਂਦੀ ਹੈ। ਔਰ ਬੇਨਤੀ ਕਰਨਾ, ਤੁਮ ਹਰ ਸੇਤੀ ਰਾਤੇ ਸੰਤੋ, ਗੁਰਮੁਖੋ ਤੁਹਾਡਾ ਤਾਂ ਮਨ ਰੱਖਿਆ ਹੋਇਆ ਪ੍ਰਭੂ ਨਾਲ, ਤੁਸੀਂ ਪ੍ਰਭੂ ਰੰਗ ਚ ਰਹਿੰਦੇ ਹੋ, ਤੁਮ ਹਰ ਸੇਤੀ ਰਾਤੇ ਸੰਤੋ ਨਿਭਾਹ ਲਿਓ ਮੋਕੋ ਪੁਰਖ ਵਿਧਾਤੇ, ਮੈਨੂੰ ਵੀ ਆਪਣੇ ਨਾਲ ਲੈ ਤੁਰੋ ਤੇ ਨਿਭਾ ਦਿਓ ਤੁਰ ਤੱਕ, ਵਿਧਾਤੇ ਪੁਰਖ ਵਾਹਿਗੁਰੂ ਤੱਕ ਮੇਰੀ ਵੀ ਪਹੁੰਚ ਕਰਾ ਦਿਓ, ਓੜ ਪਹੁੰਚਾਓ ਦਾਤੇ ਉਸ

ਤੇ ਜ਼ਿੰਦਗੀ ਜਿਹੜੀ ਹੈ ਬੋਝ ਬਣ ਗਈ। ਮਾਰੀ ਜਾਈਏ ਇਸ ਜ਼ਿੰਦਗੀ ਨਾਲੋਂ ਜੇ ਉਸ ਪ੍ਰਭੂ ਦਾ ਪਿਆਰ ਪ੍ਰਾਪਤ ਨਹੀਂ ਹੈ। ਤੇ ਜਿਹੜਾ ਉਸ ਪ੍ਰਭੂ ਦੀ ਗੱਲ ਸੁਣਾਵੇ ਉਸ ਪਿਆਰ ਵਿੱਚ ਸਹਾਈ ਹੋਵੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸਾਹਿਬਾਨੇ ਪਾਵਨ ਬਾਣੀ ਚ ਸਾਨੂੰ

ਵੀ ਜਿਹੜਾ ਗੱਲ ਸੁਣਾ ਦੇ, ਸੰਸਾਰ ਦੇ ਵਿਕਾਰਾਂ ਦੇ ਬੰਧਨਾਂ ਤੋਂ ਜਿਹੜਾ ਬਚਾਵੇ। ਹੈ ਕੋਈ ਐਸਾ ਸੱਜਣ ਮਿੱਤਰ, ਹੈ ਕੋਈ ਐਸੋ ਹਮਰਾ ਮੀਤ, ਸਗਲ ਸਮੱਗਰੀ ਜੀਓ ਹੀਓ ਦਿਓ ਅਰਪੋ ਆਪਣੋ ਜੀਤ, ਉਹਦੇ ਨਾਲ ਪੱਕੀ ਸਾਂਝ ਪਾ। ਸਲੋਕ ਵਾਰਾਂ ਤੇ ਵਧੀਕ ਪੜ੍ਹਦੇ ਹਾਂ। ਸਾਹਿਬਾਂ ਨੇ ਕਿਹਾ

ਤੂੰ ਬਹੁਤ ਸਿਆਣਾ ਹੈ, ਬੜਾ ਸਮਝਦਾਰ ਹੋਊਗਾ, ਫਿਰ ਵੀ ਤੂੰ ਉਹਨਾਂ ਨੂੰ ਪੁੱਛ ਲੈ, ਤਾਹੂ ਖੜੇ ਸੁਜਾਨ ਵੰਜਾ ਇਹ ਨਹੀਂ ਕੱਪੜੀ, ਜਿਹੜੇ ਇਹਨਾਂ ਪਾਣੀਆਂ ਚੋਂ ਲੰਘੇ ਹੋਏ ਨੇ ਕਿਸੇ ਨਵੇਂ ਪੱਤਣ ਤੇ ਆ ਜਾਵੇ, ਕਿਸੇ ਨਵੇਂ ਨਦੀ ਦਰਿਆ ਤੇ ਪਹੁੰਚ ਜਾਵੇ, ਉੱਥੋਂ ਲੰਘਣ ਦਾ ਮਸਲਾ ਪੈਦਾ ਹੋ ਜਾਵੇ ਨਾ, ਤੂੰ ਭਾਵੇਂ ਕਿੱਡਾ ਵੱਡਾ ਤਾਰੂ ਹੈ ਫਿਰ ਵੀ ਤੂੰ ਉਹਨਾਂ ਨੂੰ ਪੁੱਛ ਲੈ ਜਿਹੜੇ ਇਸ ਰਾਹ ਤੋਂ ਲੰਘੇ, ਪਤਾ ਨੀ ਕਿੱਥੇ ਭਵਰ ਹੋਵੇ, ਕਿੱਥੇ ਪਾਣੀ ਦੀ ਕੀ ਦਸ਼ਾ ਹੋਵੇ, ਇਸ ਰਾਹ ਵਿੱਚੋਂ ਲੰਘਣ ਵਾਸਤੇ ਚੰਗਾ ਰਵੇ ਜੇ ਤੂੰ ਕਿਸੇ ਤਾਰੂ ਨੂੰ ਜਿਹੜਾ ਇੱਥੋਂ ਲੰਘਿਆ ਹੋਵੇ ਉਹਨੂੰ ਪੁੱਛ ਲਵੇ ਇੱਥੋਂ ਤੂੰ ਕਿਵੇਂ ਲੰਘਿਆ ਸੀ, ਕੀ ਹਾਲਤ ਹੈ। ਇਸੇ ਤਰ੍ਹਾਂ ਧਰਮ ਦੇ ਮਾਰਗ ਤੇ ਬੰਦਾ ਕਿੰਨਾ ਹੁਸ਼ਿਆਰ ਤੇ ਚਲਾਕ ਹੋ, ਧਰਮ ਦੇ ਮਾਰਗ ਤੇ ਉਹਨਾਂ ਲੋਕਾਂ ਦੇ ਨਾਲ ਇਹ ਗੱਲ ਕਰ ਲੈਣੀ, ਲਾਲਣ ਰਾਵਿਆ ਕਵਣ ਗਤੀ ਰੀ, ਤੂੰ ਕਿਸ ਤਰ੍ਹਾਂ ਪਤੀ ਨਾਲ ਪਿਆਰ ਕੀਤਾ, ਤੂੰ ਪ੍ਰਭੂ ਨਾਲ ਕਿਸ ਤਰ੍ਹਾਂ ਪਿਆਰ ਪਾਇਆ, ਪ੍ਰਭੂ ਨਾਲ ਤੇਰੀ ਸਾਂਝ ਕਿਵੇਂ ਪੱਕੀ ਹੋਈ ਹੈ, ਤੂੰ ਪ੍ਰਭੂ ਨੂੰ ਕਿਵੇਂ ਪਾਇਆ, ਸਖੀ ਬਤਾਓ ਮੁਝੇ ਮਤੀ ਰੀ, ਮੈਨੂੰ ਵੀ ਕੋਈ ਮਤ ਦੇ, ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਜਿਨ੍ਹਾਂ ਸੁਹਾਗਣਾਂ ਨੇ ਘਰ ਸਵਰਗ ਬਣਾ ਰੱਖੇ, ਜਿਨ੍ਹਾਂ ਦੇ ਘਰ ਦੇ ਵਿੱਚੋਂ ਖੁਸ਼ੀਆਂ ਤੇ ਖੇੜਿਆਂ ਦੀ ਖੁਸ਼ਬੂ ਉੱਠਦੀ ਹੈ, ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਇਹ ਖੁਸ਼ਬੂ ਤੁਹਾਨੂੰ ਕਿਵੇਂ ਪ੍ਰਾਪਤ ਹੋਈ, ਇਸ ਘਰ ਨੂੰ ਸਵਰਗ ਤੁਸੀਂ ਕਿਵੇਂ ਬਣਾਇਆ, ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਤੇ ਜਿਨ੍ਹਾਂ ਘਰਾਂ ਚੋਂ ਕਲੇਸ਼ ਉੱਠਦਾ ਹੋਵੇ, ਜਿੱਥੇ ਪਿਆਰ ਦੀ ਕੋਈ ਸਾਂਝ ਨਾ ਹੋਵੇ, ਉਹਨਾਂ ਨਾਲ ਗੱਲ ਕਰਨ ਦੀ ਵੀ ਕੀ ਲੋੜ ਹੈ, ਮਤ ਉਹਨਾਂ ਨੂੰ ਕੋਈ ਮਤ ਐਸੀ ਮਨ ਚ ਆ ਜਾਵੇ, ਉਹਨਾਂ ਦੇ ਕੋਲੋਂ ਕੋਈ ਐਸਾ ਰੰਗ ਚੜ ਜਾਵੇ ਕਿ ਆਪਣਾ ਵੀ ਜੀਵਨ ਖਰਾਬ ਕਰ ਲਈਏ, ਉਹਨਾਂ ਦੇ ਨੇੜੇ ਹੋਈਏ ਜਿਨ੍ਹਾਂ ਦੇ ਜੀਵਨ ਚ ਸੁੱਖ ਨਜ਼ਰ ਆਉਂਦਾ, ਜਿਨ੍ਹਾਂ ਦੇ ਜੀਵਨ ਵਿੱਚ ਆਨੰਦ ਨਜ਼ਰ ਆਉਂਦਾ, ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਉਹ ਜਿਹੜੇ ਸੰਤ ਭਗਤ ਪ੍ਰਵਾਨ ਜੋ ਪ੍ਰਭ ਆਇਆ ਸਹੀ ਵਿਚੱਖਣ ਜੰਤ ਜਿਨੀ ਹਰ ਆਇਆ, ਜਿਨ੍ਹਾਂ ਦੇ ਬਾਰੇ ਸੁਖਮਣੀ ਸਾਹਿਬ ਪੜ੍ਹਨੇ, ਜੋ ਜਾਣੇ ਤੇ ਸਦਾ ਸੁੱਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰਦੇ ਭਗਵੰਤ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਨਰਾਇਆ, ਜੋ ਆਪ ਚੱਲ ਸਕਦਾ ਧਰਮ ਦੇ ਮਾਰਗ ਤੇ ਕਿਸੇ ਹੋਰ ਨੂੰ ਤੋਰਨ ਦੀ ਸਮਰੱਥਾ ਰੱਖਦਾ ਹੈ, ਇਹੋ ਜਿਹੇ ਬੰਦੇ ਨੂੰ ਲੱਭ ਕੇ ਉਹਦੇ ਨਾਲ ਮਿੱਤਰਤਾ ਪਾਈ ਸੋਭਾ ਲਾਹੇਵੰਦੀ ਰਹਿੰਦੀ, ਤੇ ਜਿਸ ਦਿਨ ਕੋਈ ਮਿਲ ਪੈਂਦਾ ਹੈ, ਧੰਨ ਗੁਰੂ ਨਾਨਕ ਦਾ ਸਵਾਰਿਆ ਹੈ ਭਾਈ ਮਨ ਸੁੱਖ, ਜਿਸ ਦਿਨ ਮਹਾਰਾਜ ਸ਼ਿਵਨਾਭ ਨੂੰ ਮਿਲਿਆ ਸੀ, ਉਹ ਵਰਤਾਂ ਪੂਜਾ ਕਰਮਾਂ ਬੇਅੰਤ ਤਰ੍ਹਾਂ ਦੀਆਂ ਰਸਮਾਂ ਚ ਫਸਿਆ ਹੈ ਬੰਦਾ, ਜਿਸ ਨੇ ਭਾਈ ਮਨ ਸੁੱਖ ਦੇ ਦਰਸ਼ਨ ਕੀਤੇ ਹੈਰਾਨ ਹੋ ਗਿਆ, ਇਹ ਤਾਂ ਕੋਈ ਵਰਤ ਨਹੀਂ ਰੱਖਦਾ, ਇਹ ਤਾਂ ਕੋਈ ਪੂਜਾ ਨਹੀਂ ਪਿਆ ਕਰਦਾ, ਇਹ ਤਾਂ ਕੋਈ ਪਖੰਡ ਨਹੀਂ ਪਿਆ ਕਰਦਾ, ਇਹ ਤਾਂ ਕੋਈ ਰਚਨਾ ਨਹੀਂ ਰਚੀ ਬੈਠਾ, ਮੇਰੇ ਸਾਰੇ ਰਾਜ ਵਿੱਚ ਮੇਰੇ ਹੁਕਮ ਅਨੁਸਾਰ ਧਰਮ ਕਰਮ ਪਿਆ ਚੱਲਦਾ, ਤੇ ਇਹ ਬੰਦਾ ਉਸ ਤੋਂ ਬਾਗੀ ਹੋ ਕੇ ਇਹਦੇ ਨੇਤਰਾਂ ਚ ਮਸਤੀ ਇਹ ਕਿਸ ਤਰ੍ਹਾਂ ਹੋ ਸਕਦੀ, ਉਹਨੂੰ ਕਹਿੰਦਾ ਸੱਜਣਾ ਇਹ ਨੇਤਰਾਂ ਦੀ ਮਸਤੀ, ਇਹ ਬੋਲਾਂ ਦੀ ਮਿਠਾਸ, ਇਹ ਜੀਵਨ ਦੇ ਵਿੱਚ ਹੁਲਾਰਾ ਤੇ ਆਨੰਦ ਤੈਨੂੰ ਕਿੱਥੋਂ ਮਿਲੇ, ਤੇ ਭਾਈ ਮਨਸੋ ਕਹਿੰਦੇ ਨੇ ਗੁਰੂ ਨਾਨਕ ਦੀ ਮਤ ਲੈ ਕੇ, ਗੁਰੂ ਕੋਲੋਂ ਸਮਤ ਲੈ ਕੇ, ਗੁਰੂ ਕੋਲੋਂ ਜੱਜ ਸਿੱਖ ਕੇ ਜੀਵਨ ਦਾ ਇਹ ਆਨੰਦ ਆਪਣੇ ਆਪ ਆਏ, ਚਰਨਾਂ ਤੇ ਪੈ ਗਿਆ, ਕਹਿਣ ਲੱਗਾ ਸੱਜਣਾ ਮੈਨੂੰ ਵੀ ਦੱਸ ਫਿਰ ਇਹ ਆਨੰਦ ਮੈਨੂੰ ਕਿਵੇਂ ਆ, ਭਾਈ ਮਨਸੁਖ ਫਿਰ ਆਪਣੀ ਪੂਜਾ ਕਰਾਉਣ ਨਹੀਂ ਪੈ ਗਿਆ, ਰਾਹ ਦੱਸ ਦਿੱਤਾ, ਕਹਿਣ ਲੱਗੇ ਪਿਆਰ ਉਹਦੇ ਨਾਲ ਕੀਤਾ ਸੀ ਉਹਨੇ ਬਾਂਹ ਫੜ ਕੇ ਆਪਣੇ ਬਣਾ ਲਏ, ਪਿਆਰ ਉਹਦੇ ਨਾਲ ਕਰਤੇ ਤੈਨੂੰ ਵੀ ਬਾਂਹ ਫੜ ਕੇ ਆਪਣਾ ਬਣਾ ਲੇਗਾ, ਕਹਿੰਦਾ ਮੈਂ ਲੱਭਾਂ ਕਿੱਥੋਂ ਪਿਆਰ ਕਿਵੇਂ ਕਰਾਂ, ਭਾਈ ਮਨਸੁਖ ਹੱਸ ਪਏ, ਕਹਿਣ ਲੱਗੇ ਮਹਾਰਾਜ ਸ਼ਿਵਨਾਭ ਜੇ ਪਿਆਰ ਕਰਕੇ ਪਿਆਰੇ ਨੂੰ ਲੱਭਣਾ ਪਿਆ ਫਿਰ ਕਾਹਦਾ ਪਿਆਰ ਕੀਤਾ, ਤੂੰ ਪਿਆਰ ਕਰਕੇ ਪਿਆਰਾ ਆਪੇ ਖਿੱਚਿਆ ਤੁਰਿਆ, ਪਿਆਰ ਵਿੱਚ ਇੰਨੀ ਖਿੱਚ ਪੈਦਾ ਕਰ ਉਹ ਆਪੇ ਤੈਨੂੰ ਲੱਭਦਾ ਫਿਰੇ, ਤੂੰ ਉਹਨੂੰ ਲੱਭਣ ਨਾ ਜਾਵੇਂ ਬਲਕਿ ਤੈਨੂੰ ਉਹ ਲੱਭਦਾ ਫਿਰ, ਐਸੀ ਚਿੰਗ ਲਾ ਦਿੱਤੀ, ਐਸੀ ਰਚਨਾ ਰਚ ਦਿੱਤੀ ਉਸ ਰਾਜੇ ਦੇ ਅੰਦਰ, ਧੰਨ ਗੁਰੂ ਨਾਨਕ ਖਿੱਚੇ ਚਲੇ ਗਏ, ਰਾਜੇ ਸ਼ਿਵਨਾਭ ਦੇ ਪਿਆਰ ਨੇ ਗੁਰੂ ਨਾਨਕ ਸਾਹਿਬ ਨੂੰ ਸਗਲਾ ਦੀਪ ਖਿੱਚ ਲਏ, ਕਿਤੇ ਉਹ ਪਿਆਰ ਕਰਨਾ ਸਾਨੂੰ ਵੀ ਆ ਜਾਏ, ਜਾਂ ਇਹੋ ਜਿਹਾ ਪਿਆਰ ਕਰਨਾ

ਸਿੱਖ ਤੋਂ ਸਿੰਘ ਬਣਾਇਆ, ਖਾਲਸਾ ਸਜਾਇਆ। ਔਰ ਖਾਲਸਾ ਸਜਾ ਕੇ ਸਤਿਗੁਰੂ ਜੀ ਇਤਨੇ ਰੀਝੇ, ਇਤਨੇ ਪ੍ਰਸੰਨ ਹੋਏ ਆਪਣੇ ਉਸ ਪੁੱਤਰ ਨੂੰ ਦੇਖ ਕੇ, ਆਪਣੇ ਉਸ ਖਾਲਸੇ ਨੂੰ ਦੇਖ ਕੇ, ਤੇ ਸਭ ਕੁਝ ਖਾਲਸੇ ਤੋਂ ਨਿਸ਼ਾਵਰ ਕਰ ਦਿੱਤਾ ਤੇ ਉਚਾਰਨ ਕਰਦੇ ਨੇ। ਆਖਦੇ ਨੇ ਮੇਰਾ ਮਨ ਕਰਦਾ ਕਿ ਮੈਂ ਇਸੇ ਖਾਲਸੇ ਦੀ ਸੇਵਾ ਕਰਾਂ, ਕਿਉਂਕਿ ਇਸ ਖਾਲਸੇ ਦੀ ਬਰਕਤ ਹੈ, ਇਸ ਖਾਲਸੇ ਦੀ ਹੀ ਬਦੌਲਤ ਹੈ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ ਹੈ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਯੂੰ ਉਚਾਰਨ ਕਰਦੇ ਨੇ। ਸੇਵਕੁਰੀ ਇਨਹੀ ਕੀ ਪਹਾਵਤ, ਸੇਵਕੁਰੀ ਇਨਹੀ

ਮਾਨਯੋਗ ਸੱਜਣੋ ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਕੋਈ ਵੀ ਆਦਮੀ ਰੋਕ ਨਹੀਂ ਸਕਦਾ। ਕਿਸੇ ਵੀ ਕਾਗਜ਼ੀ ਉਹਦੇ ਸਿਰਕਾ ਪਾਵੇ, ਆਹ ਸਾਡੇ ਕਰਮ ਦੇ ਸਿੱਧੇ ਹੁਣ ਆਪ ਕੰਮ ਕਰੀਏ ਚੱਜਣਾ ਤੇ ਵਾਹਿਗੁਰੂ ਨੂੰ

ਤਿਸਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ, ਸੇਵਕ ਕੋ ਗੁਰੂ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਰਹਿ ਸਦ ਧਿਆਵੈ। ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਬਿਸਰੇ ਦੇ ਹਰ ਨਾਉ, ਅਨਿਕ ਵਾਰ ਗੁਰ ਕੋ ਬਲ ਜਾਓ। ਸਰਮ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਏਕ ਆਪ ਨਹੀਂ ਕਛ ਭਰਮ। ਸਹਸ ਸਿਆਨ ਪੱਲਿਆ ਨ ਜਾਈਐ, ਨਾਨਕ ਐਸਾ ਗੁਰ ਬੜਭਾਗੀ ਪਾਈਐ। ਸਫਲ ਦਰਸਨ ਪੇਗਤ ਪੁਨੀਤ, ਪਰਸਰ ਚਰਨ ਗਤ ਨਿਰਮਲ ਰੀਤ। ਪੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਣ ਕਰ ਬਚਨ ਕਰਨ ਆਕਾਨੇ, ਮਨ ਸੰਤੋਖ ਆਤਮ ਪਤੀਆਂ ਨੇ। ਪੂਰਾ ਗੁਰ ਅਖੋ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੈ ਤਿਸ ਲਏ ਮਿਲਾਏ। ਜੇਵਾ ਏਕ ਉਸਤਤ ਅਨੇਕ, ਸਤ ਪੁਰਖ ਪੂਰਨ ਵਿਵੇਕ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਵਾਣੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੇ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਤ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋਏ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾਸ। ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਮੋਹ ਦੁਖ ਤਹਿ ਤੇ ਨਾਸੇ। ਤਪਤ ਮਾਹੇ ਠਾਠ ਵਰਗਾਈ, ਅੰਗ ਪਿਆ ਦੁਖ ਨਾਠੇ ਪਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਪਹੁੰਚ ਚੁਕਾ ਨਿਰਪਾਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ। ਜਿਸ ਕਾ ਸਾ ਤਿਨ ਕਿਰਪਾ ਤਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੁਕੇ ਪਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਤਾਰ ਜਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ।

ਵਿੱਚ ਰਹਿੰਦਾ ਹੋਇਆ ਬੰਦਾ ਕਹਿੰਦਾ ਕਿ ਮੈਂ ਪਰਿਵਾਰ ਤੋਂ ਅਲੱਗ ਹੋ ਕੇ ਭਗਤੀ ਕਰਨੀ, ਸੰਤ ਬਣ ਜਾਣਾ, ਜੋਗੀ ਬਣ ਜਾਣਾ, ਤੇ ਆਪਣੀਆਂ ਧੀਆਂ ਤੇ ਆਪਣੀ ਇਸਤਰੀ ਬੱਚੇ ਛੱਡ ਦਿੱਤੇ। ਜਦੋਂ ਸੰਤ ਬਣ ਗਿਆ ਆਲੇ ਦੁਆਲੇ ਬੀਬੀਆਂ ਲੜਕੀਆਂ ਬਹਿ ਗਈਆਂ, ਵਿੱਚ ਆਪ ਬਹਿ ਗਏ, ਕਹਿੰਦੇ ਮੈਂ ਜੋਗੀ ਬਣ ਗਿਆ। ਪਾਤਸ਼ਾਹ ਕਹਿੰਦੇ ਨੇ ਇਹ ਨਹੀਂ ਪਰਵਾਹ, ਜੋਗੀ ਰਹਿਣਾ ਗ੍ਰਿਸਤ ਵਿੱਚ ਰਹਿ ਕੇ, ਪਰਿਵਾਰ ਚ ਰਹਿ ਕੇ। ਮਾਇਆ ਹੁੰਦੀ ਹੋਈ ਵੀ ਜੇ ਇੰਨੀ ਮਾਇਆ ਬੰਦੇ ਕੋਲ ਹੋਵੇ, ਬੰਦਾ ਮਾਇਆ ਤੋਂ ਨਿਰਲੇਪ ਹੋਵੇ, ਪਾਤਸ਼ਾਹ ਕਹਿੰਦੇ ਨੇ ਬੰਦਾ ਜੋਗੀ ਹੋਏਗਾ।

ਆਸਾ ਦੀਵਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ ਇਹ ਸਲੋਕ। ਇਸ ਸਲੋਕ ਦੇ ਵਿੱਚ ਕਰਮ ਕਾਂਡਾਂ ਤੋਂ ਦੂਰ ਰਹਿਣ ਵਾਸਤੇ ਸਤਿਗੁਰਾਂ ਨੇ ਉਪਦੇਸ਼ ਕੀਤਾ, ਕਿਉਂਕਿ ਇਨਸਾਨ ਪਰਮਾ ਵਹਿਮਾਂ ਵਿੱਚ ਪੈ ਕੇ ਦੁਖੀ ਹੋ ਰਿਹਾ।

ਚੋਰੀ ਕੀਤਾ ਹੋਇਆ ਸਮਾਨ ਉਹ ਕਿਧਰੇ ਵੇਚਦਾ ਤੇ ਜਿਹਦੇ ਕੋਲੋਂ ਉਹ ਸਮਾਨ ਮਿਲੇਗਾ ਉਹ ਵੀ ਚੋਰੀ ਅਖਵਾਉਂਦਾ। ਚੋਰੀ ਇੱਕ ਕਰਦਾ, ਜਿਹਨੇ ਚੋਰੀ ਕੀਤੀ ਉਹ ਤੇ ਚੋਰ ਬਣਦਾ ਤੇ ਜਿਹਦੇ ਕੋਲ ਅੱਗੇ ਉਹਨੇ ਸਮਾਨ ਰੱਖਿਆ ਜਾਂ ਵੇਚਿਆ ਉਹ ਵੀ ਚੋਰੀ ਅਖਵਾਉਂਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਅਗਰ ਕੋਈ

अगर ਉਹ ਅਰਦਾਸ ਕਰਦਾ ਹੈ ਤੇ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਦਲਾਲ ਹੈ ਤੇ ਉਹਦੇ ਵੀ ਹੱਥ ਵੱਢੇ ਜਾਣਗੇ ਕਿਉਂਕਿ ਉਸਨੇ ਇਨਸਾਫ਼ ਨਹੀਂ ਕੀਤਾ। ਰੱਬ ਦੀ ਦਰਗਾਹ ਵਿੱਚ ਸੱਚ

ਇਹਦੇ ਨਾਲ ਵੀ ਇਨਸਾਨ ਸੁੱਚਾ ਨਹੀਂ ਹੁੰਦਾ। ਮੱਥੇ ਤੇ ਟਿੱਕਾ ਲਾ ਲੈਣ ਦੇ ਨਾਲ ਵੀ ਇਨਸਾਨ ਸੁੱਚਾ ਨਹੀਂ ਹੁੰਦਾ। ਕੀ ਹੋਇਆ? ਨਹਾ ਲਿਆ, ਮੱਥੇ ਟਿੱਕਾ ਲਾ ਲਿਆ। ਇੰਨਾ ਹੋਣ ਦੇ ਨਾਲ ਇਨਸਾਨ ਸੁੱਚਾ ਨਹੀਂ ਹੋ ਜਾਂਦਾ। ਇਨਸਾਨ ਉਦੋਂ ਸੁੱਚਾ ਹੁੰਦਾ ਜਦੋਂ ਉਹਦੇ ਮਨ ਵਿੱਚ ਸੱਚ ਹੋਵੇ। ਮਨ ਵਿੱਚ ਸੱਚ ਨਹੀਂ ਤੇ ਨਹਾਉਣ ਦੇ ਨਾਲ

ਕਿਸੇ ਦੇ ਘਰ ਬੱਚਾ ਹੋਣ ਵਾਲਾ ਸੀ। ਉਸਨੇ ਬੜੀ ਸ਼ਰਧਾ ਦੇ ਨਾਲ ਕੁਝ ਬ੍ਰਾਹਮਣਾਂ ਨੂੰ ਭੋਜਨ ਵਾਸਤੇ ਪ੍ਰਸ਼ਾਦੇ ਵਾਸਤੇ ਆਪਣੇ ਘਰ ਬੁਲਾਇਆ। ਬ੍ਰਾਹਮਣ ਭੋਜਨ ਖਾਣ ਵਾਸਤੇ ਬੈਠ ਗਏ। ਸਾਹਮਣੇ ਥਾਲੀਆਂ ਵਿੱਚ ਭੋਜਨ ਪਰੋਸਿਆ। ਇਹ ਬ੍ਰਾਹਮਣ ਭੋਜਨ ਛਕਣ ਲੱਗੇ, ਪ੍ਰਸ਼ਾਦਾ ਛਕਣ ਲੱਗੇ, ਤਾਂ ਜਿਹੜਾ ਪ੍ਰਸ਼ਾਦਾ ਛਕਾਉਣ ਲੱਗਾ ਸੀ ਉਸ ਨੂੰ ਕੋਈ ਖਬਰ ਮਿਲੀ। ਉਹ ਖੁਸ਼ੀ ਨਾਲ ਝੂਮ ਉੱਠਿਆ ਔਰ ਖੁਸ਼ੀ ਨਾਲ ਝੂਮਦਾ ਹੋਇਆ ਬ੍ਰਾਹਮਣਾਂ ਨੂੰ ਕਹਿਣ ਲੱਗਾ, ਤੁਹਾਡੇ ਕਦਮ ਕਿੰਨੇ ਮੁਬਾਰਕ ਨੇ। ਤੁਸੀਂ ਮੇਰੇ ਘਰ ਆਏ ਪ੍ਰਸ਼ਾਦਾ ਛਕਣ, ਮੇਰੇ ਧੰਨ ਭਾਗ। ਤੁਹਾਡੇ ਕਦਮ ਕਿਤਨੇ ਮੁਬਾਰਕ ਨੇ। ਤੁਸੀਂ ਮੇਰੇ ਘਰ ਆਏ ਹੋ, ਉਧਰ ਮੇਰੇ ਘਰ ਬੱਚੇ ਨੇ ਜਨਮ ਲਿਆ, ਮੇਰੇ ਘਰ ਲੜਕਾ ਪੈਦਾ ਹੋਇਆ। ਇਹ ਸੁਣ ਕੇ ਉਹਨਾਂ ਬ੍ਰਾਹਮਣਾਂ ਨੇ ਖੁਸ਼ ਹੋਣ ਦੀ ਜਗ੍ਹਾ ਪ੍ਰਸ਼ਾਦਾ ਉੱਥੇ ਹੀ ਰੱਖ ਦਿੱਤਾ, ਭੋਜਨ ਛੱਡ ਕੇ ਖੜੇ ਹੋ ਗਏ। ਕਹਿਣ ਲੱਗੇ, ਤੇਰੇ ਘਰ ਲੜਕਾ ਪੈਦਾ ਹੋਇਆ ਹੁਣੇ? ਉਹ ਸ਼ਰਧਾਲੂ ਕਹਿਣ ਲੱਗਾ, ਹੁਣੇ ਪੈਦਾ ਹੋਇਆ। ਕਹਿਣ ਲੱਗੇ, ਫਿਰ ਤੇਰੇ ਘਰ ਦਾ ਭੋਜਨ ਇੱਕ ਪਾਸੇ ਰਿਹਾ, ਅਸਾਂ ਤੇ ਪਾਣੀ ਵੀ ਨਹੀਂ ਪੀਂਦੇ।

ਤੇ ਜਿਸ ਘਰ ਕੋਈ ਬੱਚਾ ਜਨਮ ਲਵੇ ਉਹ ਘਰ ਸੂਤਕ ਵਾਲਾ ਹੁੰਦਾ। ਤੇਰਾ ਘਰ ਸੂਤਕ ਵਾਲਾ ਹੈ, ਤੇਰਾ ਘਰ ਜੂਠਾ।

ਇਸ ਕਰਕੇ ਅਸਾਂ ਇਹ ਭੋਜਨ ਨਹੀਂ ਛੱਡਣਾ। ਉਸਨੇ ਬੜੇ ਤਰਲੇ ਲਏ, ਭੋਜਨ ਛੱਡ ਕੇ ਨਾ ਜਾਓ, ਅੱਜ ਖੁਸ਼ੀ ਦਾ ਦਿਨ ਹੈ,

ਕੋਈ ਜਨਮ ਲਵੇ ਉੱਥੇ ਕਿਹਾ ਜਾਂਦਾ ਹੈ ਸੂਤਕ, ਜਿੱਥੇ ਕੋਈ ਮਰੇ ਉੱਥੇ ਕਿਹਾ ਜਾਂਦਾ ਹੈ ਪਾਤਕ। ਇਸ ਪ੍ਰੇਮੀ ਨੇ ਕਿਹਾ ਤੂੰ ਦੁਖੀ ਨਾ ਹੋ, ਗੁਰੂ ਨਾਨਕ ਸਾਹਿਬ ਦੇ ਕੋਲ ਜਾ, ਉਹ ਸੂਤਕ ਪਾਤਕ ਨਹੀਂ ਮੰਨਦੇ, ਇਹਨਾਂ ਪਰਮਾ ਵਹਿਮਾਂ ਵਿੱਚ ਨਹੀਂ ਪੈਂਦੇ। ਇਹ ਪ੍ਰੇਮੀ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ ਤੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਬੱਚੇ ਨੇ ਜਨਮ ਲਿਆ ਪਰ ਬ੍ਰਾਹਮਣਾਂ ਨੇ ਭੋਜਨ ਨਹੀਂ ਛਕਿਆ, ਕਹਿੰਦੇ ਨੇ ਤੇਰਾ ਘਰ ਝੂਠਾ ਹੈ ਸੂਤਕ ਵਾਲਾ। ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਪਿਆਰਿਆਂ ਨੂੰ ਭੇਜਿਆ, ਜਾਓ ਤੁਸੀਂ ਪ੍ਰਸ਼ਾਦਾ ਛਕ ਕੇ ਆਓ। ਸਿੱਖਾਂ ਨੇ ਪ੍ਰਸ਼ਾਦਾ ਛਕਿਆ, ਉਹਨਾਂ ਬ੍ਰਾਹਮਣਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਇਸ ਗੱਲ ਦਾ ਮਨ ਵਿੱਚ ਬੜਾ ਰੋਸ ਜਾ ਗਿਆ। ਇਹ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਔਰ ਗੁੱਸੇ ਨਾਲ ਕਹਿਣ ਲੱਗੇ, ਮਹਾਰਾਜ ਤੁਸੀਂ ਧਰਮ ਤੇ ਨਹੀਂ ਚੱਲਦੇ, ਤੁਸਾਂ ਧਰਮ ਦੇ ਉਲਟ ਕੰਮ ਕੀਤਾ। ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਚਿਹਰੇ ਤੇ ਕਦੇ ਗੁੱਸਾ ਨਹੀਂ ਆਇਆ, ਚਿਹਰੇ ਤੋਂ ਨੂਰ ਟਪਕਦਾ, ਅੱਖਾਂ ਵਿੱਚ ਨਾਮ ਦੀ ਲਾਲੀ, ਦਰਸ਼ਨ ਕੀਤਿਆਂ ਮਨ ਨੂੰ ਠੰਡ ਪੈਂਦੀ। ਧੰਨ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਆਓ ਪੰਡਿਤੋ, ਆਓ ਬ੍ਰਾਹਮਣੋ, ਬੈਠੋ, ਜਿਹੜੀ ਵਿਚਾਰ ਕਰਨੀ ਹੈ ਬੈਠ ਕੇ ਕਰੋ, ਕਿਉਂਕਿ ਵਿਚਾਰ ਬਹਿ ਕੇ ਹੁੰਦੀ ਹੈ, ਸ਼ਾਂਤ ਮਨ ਨਾਲ ਹੁੰਦੀ ਹੈ, ਤਲਖੀ ਨਾਲ ਨਹੀਂ। ਬੈਠੋ, ਆਪਣੀ ਗੱਲ ਸੁਣਾਓ।

ਜਿਸ ਘਰ ਬੱਚਾ ਜਨਮ ਲਵੇ ਉਹ ਘਰ ਸੂਤਕ ਵਾਲਾ ਹੁੰਦਾ। ਸਾਹਿਬ ਜੀ ਕਹਿਣ ਲੱਗੇ ਅੱਛਾ। ਕਹਿਣ ਲੱਗੇ ਮਹਾਰਾਜ, ਤੁਹਾਡੇ ਸਿੱਖਾਂ ਨੇ ਸੂਤਕ ਵਾਲੇ ਘਰੋਂ ਪ੍ਰਸ਼ਾਦਾ ਕਿਉਂ ਛਕਿਆ? ਉਸੇ ਦਿਨ ਜਿਸ ਦਿਨ ਬੱਚੇ ਨੇ ਜਨਮ ਲਿਆ। ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਤੁਸੀਂ ਕਹਿੰਦੇ ਹੋ ਜਿੱਥੇ ਬੱਚਾ ਜਨਮ ਲਵੇ ਉਹ ਸੂਤਕ ਵਾਲਾ ਘਰ ਹੈ, ਤੇ ਸੂਤਕ ਦਾ ਮਤਲਬ ਕੀ ਹੈ? ਕਹਿਣ ਲੱਗੇ ਮਹਾਰਾਜ, ਸੂਤਕ ਦਾ ਮਤਲਬ ਹੈ ਝੂਠ। ਸਾਹਿਬ ਜੀ ਕਹਿਣ ਲੱਗੇ, ਠੀਕ ਹੈ ਮੈਂ ਮੰਨ ਲਿਆ, ਸੂਤਕ ਦਾ ਮਤਲਬ ਝੂਠ ਹੈ।

महल मंदिर घर हर का तिसमह राखी जोत अपार तिसमह राखी जोत अपार। वाहिगुरु जी का खालसा वाहिगुरु जी की फतेह। मानयोग साध संगत जीओ, कीर्तन द्वारा असी श्रवण कीता है हरमंदर दी महिमा। साहिब श्री गुरु नानक देव जी महाराज ने जिन्हां ने इस धर्म दी इस गुरमत मार्ग दी आरंभता कीती है उन्हां ने सानू यह गल समझाई है कि वाहिगुरु अकाल पुरख दा मंदर केड़ा है। सतगुरु कहिंदे हन काया महल मंदर घर हर का तिस मह राखी जोत अपार। कहिंदे ने इह जिहड़ा शरीर है ना, इह उस वाहिगुरु अकाल पुरख दा मंदर है, उस दा घर है, उस दा महल है। इस दे अंदर उसने अपनी जोत रखी है। रोज पढ़दे हां सब मह जोत, जोत है सोए तिस दै चानण, सब मैं चानण होए। इसे तरह गुरु अमरदास पातशाह जी ने भी बचन कीता। सतगुरु कहिंदे ने हर मंदर इह शरीर है। इसे ही शब्द विच गुरदेव कहिंदे ने हर मंदर इह जगत है। बहुत सारे प्रमाण इस दे संबंध विच दित्ते जा सकदे ने, लेकिन प्रमाण देण नालों इस भाव नूं इस विचार ते सिद्धांत नूं समझना बहुत जरूरी है। सतगुरु इस विश्वास विच नहीं हन कि कोई एक जगह कोई एक इमारत वाहिगुरु अकाल पुरख दा घर हो सकदी है कि सिर्फ उत्थे रहिंदा होवे। नहीं, उन्हां दी दृष्टि विच समुचा संसार सारी सृष्टि उस वाहिगुरु अकाल पुरख दा घर है। इस दे कण कण विच उस दा वास है। इसे विचार दी व्याख्या करदिआं भाई नंद लाल जी ने बिल्कुल स्पष्ट कीता, भाई साहब कहिंदे ने उस मनुख नूं जिहड़ा भ्रमण करदा रब दा घर लभण लई, कदे किते जांदा है, भाई साहब कहिंदे ने चिरा बेहूदा मेगरदी बसहरा ओ बदश्त ऐ दिल चूआ सुल्तान खूबां करदा अंदर दी दा मंजिल हा। कहिंदे ने रब ते तेरे अंदर वसदा ते तू बाहर नठिया फिरदा है, रब ते तेरे घर विच है ते तू लभदा फिरदा पे किसे होर पासे होएगा। कहिंदे नहीं, ओ बखाना तो बहज चूं मेरा भी। कहिंदे ने ओ जदों तेरे अंदर टिकाणा बना के बैठा ते तू किथे लभदा फिरदा। एक पुरानी वार्ता मेरे ध्यान विच आई है। कहिंदे ने सिरजणा कीती अकाल पुरख ने, वाहिगुरु ने, खुदा ने सृष्टि दी। वार्ता है बंदे नूं समझाउण लई। ते जिस वेले मनुख बनाया ते मनुख बहुत सूझवान है ते अपनी जिहड़ी कैबिनेट सी, देवते कह लो फरिश्ते कह लो मुख सलाहकार कह लो, रब ने बुलाए आखण लगा बहुत मुश्किल हो गई। मनुख बनाया है ते नित नवे सवाल नित नवे प्रश्न खड़े कर दिंदा। ऐसी चीज बना बैठे हां कि इह बा आराम सानू भी नहीं रहण दिंदी। की करिए, कोई हल कोई वसीला लभना चाहिदा। किथे लुकां, जिथे जावांगा इसने भाल कर लैणी है। मशीनरी इहो जिही है, बणतर ऐसी है कि इसने खोज ते तलाश दी दुनिया विच दूर तक पहुंच जाणा, मैं किथे लुकां। तो कहण लगे एक बुजुर्ग ने सलाह दित्ती, आखण लगा इंज करो इस मनुख दे अंदर वड़ जाओ, इस नालों सुरक्षित होर कोई थां नहीं। इन्हे बाहर भालदे फिरना ते तुसी अपने आराम नाल अंदर टिकाणा कर लियो। यह कहानी है मनुख नूं समझाउण लई कि परमात्मा किते दूर नहीं बैठा, परमात्मा ते मनुख दे अंदर है। इसे करके सतगुरु गुरु अर्जुन देव जी महाराज ने ते उस तों पहले गुरु साहिबान ने हरमंदर दी रचना कीती। ते सानूं शायद बहुतियां नूं भुलेखा पै गया कि गुरु साहब ने भी एक रब दा घर बना दिता जदों जिवें बाकी धर्मां ने बनाया। सतगुरु गुरु अर्जन साहब उते सवाल उस वक्त दे सिखां ने भी कीता सी। आखण लगे गुरदेव
ਤੀਰਥ ਤੇ ਪਹਿਲੋਂ ਹੀ ਬੜੇ ਨੇ, ਮੰਦਰ ਤਾਂ ਪਹਿਲੋਂ ਬਹੁਤ ਨੇ, ਇਮਾਰਤਾਂ ਤਾਂ ਰੱਬ ਦੀਆਂ ਪਹਿਲੋਂ ਵੀ ਬੜੀਆਂ ਲੋਕਾਂ ਨੇ ਬਣਾਈਆਂ ਨੇ, ਤੇ ਤੁਸੀਂ ਇਹ ਸਿਰਜਣਾ ਕਰ ਰਹੇ ਹੋ, ਤੁਹਾਡਾ ਮੰਤਵ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਮਨੀ ਸਿੰਘ ਜੀ ਨੇ ਇਸ ਵਾਰਤਾ ਦਾ ਜ਼ਿਕਰ ਕੀਤਾ ਹੈ, ਕਹਿੰਦੇ ਨੇ ਗੁਰਦੇਵ ਸਮਝਾ ਰਹੇ ਨੇ ਸਿੱਖਾਂ ਨੂੰ, ਆਖਣ ਲੱਗੇ ਭਾਈ ਇਹ ਜੋ ਤੀਰਥ ਅਸੀਂ ਰਚ ਰਹੇ ਹਾਂ, ਇਹ ਜੋ ਮੰਦਰ ਅਸੀਂ ਬਣਾ ਰਹੇ ਹਾਂ, ਇਹ ਨਾਮ ਦਾ ਤੀਰਥ ਹੈ, ਇਹ ਭਗਤੀ ਦਾ ਤੀਰਥ ਹੈ। ਇੱਥੇ ਮਨੁੱਖ ਆਏਗਾ ਤੇ ਉਸ ਨੂੰ ਇਹ ਵਿਵੇਕ, ਇਹ ਗਿਆਨ ਪ੍ਰਾਪਤ ਹੋਵੇਗਾ ਕਿ ਵਾਹਿਗੁਰੂ ਅਕਾਲ ਪੁਰਖ ਸ੍ਰਿਸ਼ਟੀ ਦੇ ਕਣ ਕਣ ਅੰਦਰ ਮੌਜੂਦ ਹੈ, ਤੇਰੇ ਅੰਦਰ ਵੀ ਮੌਜੂਦ ਹੈ, ਅਸਲ ਹਰਿਮੰਦਰ ਤੇ ਤੇਰਾ ਆਪਣਾ ਆਪ ਹੈ। ਇਹ ਮੰਦਰ ਇਸ ਲਈ ਬਣਾਇਆ ਹੈ ਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਨਾ ਜਾਏ ਕਿ ਰੱਬ ਇੱਥੇ ਵਸਦਾ, ਬਲਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਜਾਏ ਕਿ ਰੱਬ ਸਮੁੱਚੀ ਸ੍ਰਿਸ਼ਟੀ ਦੇ ਅੰਦਰ ਵਸਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਇਕ ਵਾਰੀ ਸਮਝਾਉਂਦਿਆਂ ਇਹ ਗੱਲ ਵੀ ਕਹੀ ਸੀ, ਆਖਣ ਲੱਗੇ ਇਹ ਜਿਹੜਾ ਸਰੋਵਰ ਹੈ ਨਾ, ਇਕ ਪ੍ਰਤੀਕ ਹੈ, ਇਕ ਸਿੰਬਲ ਹੈ ਇਸ ਗੱਲ ਦਾ ਕਿ ਇਹ ਸੰਸਾਰ ਸਮੁੰਦਰ ਹੈ, ਭਵਜਲ ਹੈ, ਤੇ ਇਸ ਸਮੁੰਦਰ ਨੂੰ ਮਨੁੱਖ ਨੇ ਪਾਰ ਕਰਨਾ, ਤੇ ਇਹ ਜਿਹੜਾ ਮੰਦਰ ਹੈ ਜਿਹਨੂੰ ਹਰਿਮੰਦਰ ਕਹਿੰਦੇ ਆ, ਇਹ ਇਮਾਰਤ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਦੇ ਅੰਦਰ, ਇਸ ਭਵਜਲ ਸੰਸਾਰ ਸਮੁੰਦਰ ਅੰਦਰ ਇਕ ਬੇੜਾ ਹੈ, ਇਕ ਬੋਹਿਥ ਹੈ ਮਨੁੱਖ ਦਾ ਸਰੀਰ, ਤੇ ਇਸ ਬੋਹਿਥ ਨੂੰ ਚਲਾਉਣ ਵਾਲਾ, ਇਹਨੂੰ ਚੱਪੂ ਕਿਹੜਾ ਹੈ, ਮਲਾਹ ਕਿਹੜਾ ਹੈ, ਵਾਹਿਗੁਰੂ ਅਕਾਲ ਪੁਰਖ ਦਾ ਨਾਮ। ਇਸੇ ਕਰਕੇ ਇਹਦੇ ਅੰਦਰ ਨਿਰੰਕਾਰ ਦੀ, ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਤੋਂ ਬਿਨਾਂ ਕੋਈ ਦੂਜੀ ਗੱਲ ਧਰੀ ਨਹੀਂ ਗਈ, ਕੋਈ ਦੂਸਰੀ ਗੱਲ ਪਾਈ ਨਹੀਂ ਗਈ। ਤੇ ਮਨੁੱਖ ਨੂੰ ਇਹ ਗੱਲ ਸਮਝਾਈ ਗਈ, ਪਰ ਬੰਦਾ ਬੜਾ ਹੋਰ ਤਰ੍ਹਾਂ ਦਾ, ਹੁਣ ਤੇ ਗੱਲ ਹੀ ਬਿਲਕੁਲ ਉਲਟ ਬਣ ਗਈ। ਜੇ ਗੋਲਡਨ ਟੈਂਪਲ ਆਖੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਜੇ ਸਵਰਨ ਮੰਦਰ ਕਹੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਤੇ ਖਿਮਾ ਕਰਨਾ ਹਰਿਮੰਦਰ ਕਹੋ ਤੇ ਸ਼ਾਇਦ ਬੰਦੇ ਨੂੰ ਪਤਾ ਨਾ ਲੱਗੇ ਵੀ ਗੱਲ ਕੀ ਹੈ, ਕਿਉਂਕਿ ਅਸੀਂ ਸਮਝਦੇ ਹਾਂ ਵੀ ਸੋਨਾ ਲੱਗ ਗਿਆ, ਇਸ ਕਰਕੇ ਸ਼ਾਇਦ ਇਹ ਬਹੁਤ ਕੀਮਤੀ ਹੋ ਗਿਆ। ਜੇ ਸੋਨਾ ਨਾ ਵੀ ਲੱਗਦਾ ਤੇ ਇਹਦੀ ਕੀਮਤ ਉਸੇ ਤਰ੍ਹਾਂ ਬਰਕਰਾਰ ਰਹਿਣੀ ਹੈ, ਇਹਦੀ ਕੀਮਤ ਉਸੇ ਤਰ੍ਹਾਂ ਵਧੀਆ ਰਹਿਣੀ, ਚੰਗੀ ਰਹਿਣੀ ਹੈ, ਕਿਉਂਕਿ ਇਹਦਾ ਮਨੋਰਥ ਬੜਾ ਸਪਸ਼ਟ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਰਾਮਾਤ ਕੀਤੀ ਹੈ ਕਿ ਭਾਈ ਇਸ ਹਰਿਮੰਦਰ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੀਰਥ ਵਿਚ ਇਸ਼ਨਾਨ ਕਰੇ। ਤਾਂਹੀਓ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਕੋਈ ਬੰਦਾ ਇਹ ਸੋਚੇ ਕਿ ਹਰਿਮੰਦਰ ਵਿਚ ਜਾ ਕੇ ਬਹੁਤ ਵਾਰੀ ਸਾਨੂੰ ਆਪਣੇ ਆਪ ਨੂੰ ਪੜਤਾਲਣਾ ਪਏਗਾ, ਕਿ ਬਹੁਤ ਵਾਰੀ ਅਸੀਂ ਜਾਣੇ ਆ ਤੇ ਅੰਦਰ ਮੱਥਾ ਟੇਕ ਕੇ ਆ ਜਾਂਦੇ, ਜੇ ਕਿਸੇ ਬੰਦੇ ਨੂੰ ਪੁੱਛੋ ਵੀ ਉੱਥੇ ਸ਼ਬਦ ਕਿਹੜਾ ਰਾਗੀ ਸਿੰਘ ਪੜ ਰਹੇ ਸੀ, ਤੇ ਖਿਮਾ ਕਰਨਾ ਬਹੁਤੇ ਬੰਦੇ ਦੱਸ ਨਹੀਂ ਸਕਣਗੇ, ਕਿਉਂਕਿ ਧਿਆਨ ਸਿਰਫ ਇਮਾਰਤ ਤੱਕ ਹੈ, ਧਿਆਨ ਸਿਰਫ ਆਪਣੀ ਭੇਟਾ ਤੱਕ ਹੈ, ਧਿਆਨ ਮਨੁੱਖਾਂ ਤੱਕ ਹੈ। ਲੇਕਿਨ ਮਾਫ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਦਰਸ਼ ਨਿਸ਼ਚਿਤ ਕੀਤਾ ਸੀ ਕਿ ਇਸ ਮੰਦਰ ਦੇ ਅੰਦਰ ਅਗਰ ਕੋਈ ਮਨੁੱਖ ਪ੍ਰਵੇਸ਼ ਕਰੇਗਾ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਉਸ ਦੇ ਅੰਦਰ ਵਸੇਗੀ। ਜੇ ਇਹ ਗੱਲ ਮਨੁੱਖ ਦੇ ਅੰਦਰ ਨਹੀਂ ਹੈ, ਇਹ ਗੱਲ ਮਨੁੱਖ ਦੀ ਸਮਝ ਵਿਚ ਨਹੀਂ ਹੈ, ਤਾਂ ਉਥੇ ਭਾਵੇਂ ਲੱਖਾਂ ਵਾਰੀ ਜਾ ਆਵੇ, ਫਿਰ ਕੋਈ ਗੱਲ ਮਨੁੱਖ ਨੂੰ ਪ੍ਰਾਪਤ ਨਹੀਂ ਹੋਣੀ। ਪ੍ਰੋਫੈਸਰ ਪੂਰਨ ਸਿੰਘ ਨੇ ਇਕ ਜ਼ਿਕਰ ਕੀਤਾ ਹੈ, ਉਹਨੇ ਲਿਖਿਆ ਇਕ ਫਰਾਂਸੀਸੀ ਕਲਾਕਾਰ ਦੀ ਗੱਲ ਵਰਣਨ ਵਿਚ ਲਿਆਂਦੀ ਹੈ। ਕਹਿੰਦੇ ਨੇ ਉਹ ਚਿੱਤਰਕਾਰ ਹੈ ਤੇ ਹਰਿਮੰਦਰ ਦਾ ਚਿੱਤਰ ਬਣਾਉਣ ਲਈ ਉਸਨੇ ਯਤਨ ਕੀਤਾ, ਪਰ ਕਰਮਾਂ ਵਿਚ ਬੈਠ ਕੇ ਚਿੱਤਰ ਬਣਾਇਆ ਉਸਨੇ, ਤੇ ਉਹਨੇ ਚਿੱਤਰਕਾਰ ਨੇ ਆਪਣਾ ਜਿਹੜਾ ਅਨੁਭਵ ਦਿੱਤਾ ਉਹ ਅਨੁਭਵ ਪ੍ਰੋਫੈਸਰ ਸਾਹਿਬ ਨੇ ਲਿਖਤ ਵਿਚ ਲਿਆਂਦਾ। ਉਹ ਕਹਿੰਦੇ ਨੇ ਉਹਨੇ ਇਹ ਗੱਲ ਕਹੀ ਕਿ ਮੈਂ ਦੇਖਿਆ ਹੋਰ ਵੀ ਮੰਦਰਾਂ ਦੇ ਚਿੱਤਰ ਬਣਾਏ ਨੇ, ਮੈਂ ਗਿਆ ਹਾਂ, ਪਰ ਇੱਥੇ ਮੈਂ ਇਕ ਬੜੀ ਅਸਚਰਜ ਗੱਲ ਵੇਖੀ ਹੈ ਕਿ ਬਾਕੀ ਦੇ ਜਿਹੜੇ ਮੰਦਰ ਨੇ ਉਨ੍ਹਾਂ ਨੂੰ ਬਾਹਰੋਂ ਸੂਰਜ ਦੀ ਰੌਸ਼ਨੀ ਮਿਲਦੀ ਹੈ, ਸੂਰਜ ਦਾ ਪ੍ਰਕਾਸ਼ ਮਿਲਦਾ ਹੈ, ਤੇ ਉਹਦੇ ਪ੍ਰਕਾਸ਼ ਵਿਚ ਉਨ੍ਹਾਂ ਦਾ ਅੰਦਰ ਦਿਸਦਾ, ਉਨ੍ਹਾਂ ਦੀ ਇਮਾਰਤ ਦਿਸਦੀ ਹੈ। ਪਰ ਕਹਿਣ ਲੱਗਾ ਹਰਿਮੰਦਰ ਦਾ ਚਿੱਤਰ ਬਣਾਉਂਦਿਆਂ ਮੈਨੂੰ ਇਕ ਅਨੋਖਾ ਅਨੁਭਵ ਪ੍ਰਾਪਤ ਹੋਇਆ। ਉਹ ਕੀ? ਕਹਿਣ ਲੱਗਾ ਉਹ ਅਨੁਭਵ ਮੈਨੂੰ ਇਹ ਲੱਭਾ, ਮੈਨੂੰ ਇਹ ਪ੍ਰਾਪਤ ਹੋਇਆ ਹੈ ਕਿ ਇਸ ਮੰਦਰ ਦੇ ਅੰਦਰੋਂ ਕੋਈ ਰੌਸ਼ਨੀ ਉੱਠਦੀ ਹੈ, ਇਸ ਮੰਦਰ ਦੇ ਅੰਦਰੋਂ ਕੋਈ ਮਨੁੱਖ ਨੂੰ ਚਾਨਣ ਪ੍ਰਾਪਤ ਹੁੰਦਾ ਹੈ,
ਤੇ ਜਿਹਦੇ ਨਾਲ ਮਨੁੱਖ ਦਾ ਆਪਾ, ਮਨੁੱਖ ਦੀ ਰੂਹ ਨੁਸ਼ਨਾ ਉੱਠਦੀ ਹੈ। ਜਿਸ ਤਰ੍ਹਾਂ ਇਸ ਮੰਦਰ ਦਾ ਚਿੱਤਰ ਬਣਾਉਂਦਿਆਂ ਮੇਰੇ ਅੰਦਰ ਅਨੁਭਵ ਪ੍ਰਾਪਤ ਹੋਇਆ, ਮੈਨੂੰ ਜੋ ਚਾਨਣ ਤੇ ਰੌਸ਼ਨੀ ਅਨੁਭਵ ਹੋਈ ਹੈ, ਮੇਰਾ ਖਿਆਲ ਹੈ ਕਿ ਇਹ ਸਾਰੇ ਸੰਸਾਰੀ ਲੋਕਾਂ ਨੂੰ ਪ੍ਰਾਪਤ ਹੁੰਦੀ ਹੋਏਗੀ। ਗੱਲ ਭਾਵੇਂ ਉਸ ਫਰਾਂਸੀਸੀ ਕਲਾਕਾਰ ਨੇ ਕਹੀ ਹੈ, ਪਰ ਗੱਲ ਤੇ ਗੁਰੂ ਸਾਹਿਬ ਨੇ ਪਹਿਲੋਂ ਹੀ ਨਿਸ਼ਚਿਤ ਕਰ ਦਿੱਤੀ ਸੀ, ਪਹਿਲੋਂ ਹੀ ਇਹ ਗੱਲ ਉਨ੍ਹਾਂ ਨੇ ਪੱਕੀ ਕਰ ਦਿੱਤੀ ਸੀ ਕਿ ਇੱਥੇ ਅਗਰ ਕੋਈ ਮਨੁੱਖ ਆਏਗਾ ਤਾਂ ਉਸ ਮਨੁੱਖ ਨੂੰ ਆਤਮਕ ਰੌਸ਼ਨੀ ਮਿਲੇਗੀ, ਉਸ ਨੂੰ ਵਿਵੇਕ ਪ੍ਰਾਪਤ ਹੋਏਗਾ, ਉਸ ਨੂੰ ਗਿਆਨ ਪ੍ਰਾਪਤ ਹੋਏਗਾ। ਤੇ ਇਹੋ ਕਾਰਨ ਹੈ ਕਿ ਉਸ ਪ੍ਰਤੀਕ ਨੂੰ ਸਾਹਮਣੇ ਰੱਖ ਕੇ ਤੇ ਅਸੀਂ ਗੁਰਦੁਆਰੇ ਬਣਾਏ ਨੇ। ਹਰਿਮੰਦਰ ਧੁਰਾ ਹੈ ਸਾਡੇ ਗੁਰਦੁਆਰਿਆਂ ਦਾ। ਹਰਿਮੰਦਰ ਤੇ ਅਕਾਲ ਤਖ਼ਤ ਦੀ ਮਿਲਵੀਂ ਬਣਤਰ ਜਿਹੜੀ ਹੈ, ਹਰਿਮੰਦਰ ਭਗਤੀ ਗਿਆਨ ਵਿਵੇਕ ਦਾ ਸੁਨੇਹਾ ਦਿੰਦਾ ਤੇ ਉਸ ਭਗਤੀ ਨੂੰ, ਉਸ ਗਿਆਨ ਨੂੰ ਅਸਾਂ ਡਿਸਿਪਲਿਨ ਨਾਲ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ, ਉਹਦੇ ਨਾਲ ਆਪਣੇ ਜੀਵਨ ਦੇ ਅੰਦਰ ਕਿਸ ਤਰ੍ਹਾਂ ਮਰਿਆਦਾ ਰੱਖਣੀ ਹੈ, ਇਹ ਗੱਲ ਸਾਨੂੰ ਅਕਾਲ ਤਖ਼ਤ ਤੋਂ ਮਿਲਦੀ ਹੈ। ਇਸ ਕਰਕੇ ਕੋਈ ਮਨੁੱਖ ਜੇ ਸਿਰਫ ਹਰਿਮੰਦਰ ਨੂੰ ਮੰਨੇਗਾ, ਕਹਾਣੀ ਉਹਦੀ ਤਾਂ ਵੀ ਨਹੀਂ ਬਣਨੀ, ਖਿਮਾ ਕਰਨਾ ਮੈਨੂੰ। ਤੇ ਜੇ ਸਿਰਫ ਅਕਾਲ ਤਖ਼ਤ ਉੱਤੇ ਕਿੰਤੂ ਕਰੇਗਾ, ਉਹਦੀ ਗੱਲ ਤਾਂ ਵੀ ਨਹੀਂ ਬਣਨੀ। ਗੁਰਦੁਆਰੇ ਅਸਾਂ ਉਹਨਾਂ ਦੋਹਾਂ ਦੀ ਮਿਲਕ ਤੋਂ ਪੈਦਾ ਕੀਤੇ ਨੇ। ਇਸ ਕਰਕੇ ਜਿਹੜੀ ਰਹਿਤ ਹੈ, ਮਰਿਆਦਾ ਹੈ, ਗੁਰਦੁਆਰਿਆਂ ਦਾ ਡਿਸਿਪਲਿਨ ਹੈ, ਉੱਥੇ ਕੀਰਤਨ ਕਿਵੇਂ ਹੋਣਾ, ਕਥਾ ਕਿਵੇਂ ਹੋਣੀ ਹੈ, ਮਰਿਆਦਾ ਕਿਸ ਤਰ੍ਹਾਂ ਰੱਖਣੀ ਹੈ, ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਜੀਵਨ ਕਿਸ ਤਰ੍ਹਾਂ ਦਾ ਜਿਉਣਾ ਹੈ, ਇਹ ਦਾਤ ਸਾਨੂੰ ਹਰਿਮੰਦਰ ਤੇ ਅਕਾਲ ਤਖ਼ਤ ਦੋਵਾਂ ਤੋਂ ਪ੍ਰਾਪਤ ਹੁੰਦੀ ਹੈ। ਅਸੀਂ ਬੜਾ ਦੁੱਖ ਮਹਿਸੂਸ ਕਰਦੇ ਹਾਂ, ਹਰਿਮੰਦਰ ਨੂੰ ਗੋਲੀਆਂ ਲੱਗੀਆਂ ਨੇ, ਕਦੇ ਹਰਿਮੰਦਰ ਟੱਠਾ ਵੀ ਸੀ, ਕਦੇ ਸਰੋਵਰ ਭਰ ਦਿੱਤਾ ਗਿਆ ਸੀ, ਅਕਾਲ ਤਖ਼ਤ ਵੀ ਟੱਠਾ, ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਲੇਕਿਨ ਸਿਰਫ ਇਮਾਰਤ ਦੇ ਦੁੱਖ ਨਾਲ ਕੁਝ ਨਹੀਂ ਜੇ ਬਣੇਗਾ। ਇਮਾਰਤ ਤਾਂ ਵਧੀਆ ਤੋਂ ਵਧੀਆ ਬਣਾਈ ਜਾ ਸਕਦੀ ਹੈ, ਇਮਾਰਤ ਸਾਜ਼ੀ ਵਿਚ ਤਾਂ ਅੱਗੇ ਨਾਲੋਂ ਬਹੁਤ ਅਗਾਂਹ ਲੰਘਿਆ ਜਾ ਸਕਦਾ, ਲੇਕਿਨ ਅਸਲ ਗੱਲ ਕੁਝ ਹੋਰ ਹੈ। ਜਿਹੜੀ ਦੁਸ਼ਮਣ ਨਹੀਂ, ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ। ਜਿਹੜੇ ਵਿਰੋਧੀ ਨਹੀਂ, ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਦੋਂ ਅਸੀਂ ਹਰਿਮੰਦਰ ਦੀ ਭਗਤੀ ਨੂੰ ਸਮਝਦੇ ਨਹੀਂ ਕਿ ਉਥੇ ਜਾਣਾ ਤੇ ਉਥੋਂ ਭਗਤੀ ਤੇ ਗਿਆਨ ਦਾ ਸੁਨੇਹਾ ਲੈ ਕੇ ਆਉਣਾ, ਕੀ ਹੁਕਮ ਹੈ ਸਤਿਗੁਰੂ ਦਾ ਉਥੋਂ ਪ੍ਰਾਪਤ ਕਰਨਾ। ਤੇ ਜਦੋਂ ਅਸੀਂ ਅਕਾਲ ਤਖ਼ਤ ਤੋਂ ਇਹ ਪ੍ਰੇਰਣਾ ਨਹੀਂ ਲੈਂਦੇ ਕਿ ਇੱਥੇ ਜਿਹੜੀ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ, ਉਸ ਨੂੰ ਅਸਾਂ ਆਪਣੀ ਜ਼ਿੰਦਗੀ ਦੇ ਅੰਦਰ ਢਾਲਣਾ, ਕੋਈ ਬੰਦਾ ਵਿਅਕਤੀਗਤ ਤੌਰ ਤੇ ਉੱਠ ਕੇ ਜਦੋਂ ਮਰਜ਼ੀ ਅਕਿੰਤੂ ਕਰ ਦਿੰਦਾ, ਕਦੇ ਹਰਿਮੰਦਰ ਉੱਤੇ, ਕਦੇ ਅਕਾਲ ਤਖ਼ਤ ਉੱਤੇ, ਉਹ ਬੰਦਾ ਸਮਝਦਾ ਮੈਂ ਖਰੇ ਸੁਪਰੀਮ ਹੋ ਗਿਆ, ਮੈਂ ਖਰੇ ਬਹੁਤ ਕੁਝ ਹੋ ਗਿਆ, ਮਾਫ਼ ਕਰਨਾ, ਜੋ ਮਰਜ਼ੀ ਹੈ ਕੋਈ ਕਰਦਾ ਰਹੇ। ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਰਹਿਮਤ ਦਾ ਪਾਤਰ ਮਨੁੱਖ ਉਦੋਂ ਹੀ ਬਣੇਗਾ ਜਦੋਂ ਇਨ੍ਹਾਂ ਦੋਵਾਂ ਅਸਥਾਨਾਂ ਦੀ ਪ੍ਰੇਰਣਾ ਨਾਲ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰੇਗਾ। ਕਿੰਤੂ ਕਰਨਾ ਤੇ ਬੜਾ ਸੌਖ ਹੈ, ਬਹਾਨੇ ਬਣਾਉਣੇ ਤੇ ਬੜੇ ਸੌਖ ਨੇ, ਔਰ ਅਸਲ ਵਿਚ ਕਿੰਤੂ ਤੇ ਬਹਾਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਮਨੁੱਖ ਉਸ ਰਸਤੇ ਉੱਤੇ ਚੱਲਣਾ ਨਹੀਂ ਚਾਹੁੰਦਾ, ਉਸ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦਾ। ਇਹ ਯਾਦ ਰੱਖਣਾ, ਅੱਜ ਤੋਂ ਪਹਿਲੇ ਦਾ ਕੁਝ ਸਾਲ ਪਹਿਲਾਂ ਦਾ ਇਤਿਹਾਸ ਜਿਹੜਾ ਬਿਲਕੁਲ ਵਿਲੱਖਣ ਹੈ, ਅਸੀਂ ਜਿਸ ਵੇਲੇ ਆਪਣਾ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਗੁਰੂਆਂ ਦੇ ਵਕਤ ਦਾ ਤੇ 18ਵੀਂ ਸਦੀ ਦੇ ਸਮੇਂ ਦਾ, ਕਿਸੇ ਮਨੁੱਖ ਅੰਦਰ ਇਹ ਹਿੰਮਤ ਨਹੀਂ ਸੀ, ਭਾਵੇਂ ਕੋਈ ਜਥੇਦਾਰ ਹੋਵੇ, ਭਾਵੇਂ ਕੋਈ ਵੱਡੇ ਤੋਂ ਵੱਡਾ ਸਿੱਖ ਅਖਵਾਉਂਦਾ ਹੋਵੇ ਤੇ ਕਿੰਨੀ ਉਹਦੀ ਕੌਮ ਦੇ ਅੰਦਰ ਗੱਲ ਹੋਵੇ, ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਅਕਾਲ ਤਖ਼ਤ ਤੇ ਹਰਿਮੰਦਰ ਦਾ ਫੈਸਲਾ ਉਲੰਘ ਸਕੇ। ਇੱਥੋਂ ਤੱਕ ਮੈਂ ਪੜ੍ਹਿਆ ਇਤਿਹਾਸ ਵਿਚ, ਮਾਫ਼ ਕਰਨਾ, ਇਹ ਗੱਲਾਂ ਸਾਨੂੰ ਸਾਡੇ ਇਤਿਹਾਸਕਾਰਾਂ ਨੇ ਨਹੀਂ ਦਿੱਤੀਆਂ, ਅੰਗਰੇਜ਼ ਇਤਿਹਾਸਕਾਰਾਂ ਨੇ ਤੇ ਇਸਲਾਮੀ ਮੁਸਲਮਾਨ ਲਿਖਤਾਂ ਨੇ ਸਾਡੀਆਂ ਇਹ ਗੱਲਾਂ ਸਪਸ਼ਟ ਕੀਤੀਆਂ ਨੇ। ਉਹ ਕਹਿੰਦੇ ਨੇ ਕਿ ਜਿਸ ਵੇਲੇ ਇਹ ਅੰਦਰ ਬੈਠ ਕੇ ਅਕਾਲ ਤਖ਼ਤ ਵਿਚ ਖਾਲਸਾ ਫੈਸਲਾ ਕਰਦਾ ਸੀ, ਜਿਹਨੂੰ ਅਸੀਂ ਸਰਬੱਤ ਖਾਲਸਾ ਕਹਿੰਦੇ ਸਾਂ, ਉਹਦੇ ਜਿਹੜੇ ਪ੍ਰਤੀਨਿਧ ਕੋਈ ਨਿਰਣਾ ਕਰਦੇ ਸਨ, ਤਾਂ ਕਹਿੰਦੇ ਨੇ ਭਾਵੇਂ ਅੰਦਰ ਆਪਸ ਵਿਚ ਕਿੰਨਾ ਵਿਰੋਧ ਹੋਵੇ, ਕੋਈ ਉਸ ਫੈਸਲੇ ਦੇ ਉਲਟ ਵੀ ਹੋਵੇ, ਆਖੇ ਏਦਾਂ ਨਹੀਂ ਹੋਣਾ ਚਾਹੀਦਾ, ਲੇਕਿਨ ਬਾਹਰ ਨਿਕਲ ਕੇ ਕਿਸੇ ਦੀ ਜ਼ਬਾਨ ਉੱਤੇ ਇਹ ਗੱਲ ਨਹੀਂ ਸੀ ਆਉਂਦੀ ਵੀ ਅੰਦਰ ਜਿਹੜੀ ਗੱਲ ਕੀਤੀ ਗਈ ਉਹ ਗਲਤ ਹੈ। ਪਤਾ ਹੀ ਨਹੀਂ ਸੀ ਕਿਸੇ ਨੂੰ ਲੱਗਦਾ ਕਿ ਅੰਦਰ ਜਿਹੜਾ ਫੈਸਲਾ ਕੀਤਾ ਗਿਆ ਉਹ ਯੂਨਾਨੀ ਮਸਲੀ ਹੈ, ਉਹ ਬਹੁਤ ਸੰਮਤੀ ਨਾਲ ਹੈ, ਉਹ ਕਿਸੇ ਦੇ ਉਹਦੀ ਵਿਰੋਧਤਾ ਵੀ ਕੀਤੀ, ਕਿਸੇ ਨੇ ਉੱਤੇ ਕਿੰਤੂ ਵੀ ਕੀਤਾ, ਬਾਹਰ ਆਣ ਕੇ ਖਬਰ ਨਹੀਂ ਸੀ ਮਿਲਦੀ। ਤੇ ਅੱਜ ਦੀ ਹਾਲਤ ਕੀ ਹੈ? ਫਿਰ ਅਸੀਂ ਕਹਿੰਦੇ ਹਾਂ ਗੁਰੂ ਸਾਡੀ ਬਹੁੜੀ ਨਹੀਂ ਕਰਦਾ। ਭਾਈ, ਜਿੰਨਾ ਚਿਰ ਅਸੀਂ ਹਰਿਮੰਦਰ ਤੋਂ ਭਗਤੀ ਲੈਣ ਵਾਸਤੇ ਨਹੀਂ ਤਿਆਰ ਹੁੰਦੇ ਤੇ ਉਸ ਭਗਤੀ ਨੂੰ ਜੀਵਨ ਦੇ ਅੰਦਰ ਕਿਵੇਂ ਰੱਖਣਾ, ਕਿਵੇਂ ਸੰਭਾਲਣਾ, ਉਹਦੀ ਮਰਿਆਦਾ ਅਕਾਲ ਤਖ਼ਤ ਸਾਨੂੰ ਦਿੰਦਾ। ਜਿੰਨਾ ਚਿਰ ਅਸੀਂ ਇਹ ਦੋਵੇਂ ਚੀਜ਼ਾਂ ਜੀਵਨ ਦੇ ਅੰਦਰ ਅਪਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਦਰ ਦਰ ਠੋਕਰਾਂ ਖਾਂਦੇ ਰਹਾਂਗੇ। ਗੁਰੂ ਸਾਹਿਬ ਨੇ ਇਸ ਜ਼ਿੰਦਗੀ ਦੀ ਬੜੀ ਕੀਮਤ ਪਾਈ ਹੈ। ਕਿਤੇ ਉਨ੍ਹਾਂ ਨੇ ਕਿਹਾ ਇਹ ਸਰੀਰ ਘੋੜੀ ਹੈ,
ਇਹ ਸਰੀਰ ਬੋਹਿਤ ਹੈ, ਇਹ ਸਰੀਰ ਇੱਕ ਸਾਧਨ ਹੈ ਜਿਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਤੱਕ ਮਨੁੱਖ ਨੇ ਪਹੁੰਚਣਾ ਤੇ ਇਹ ਇਮਾਰਤਾਂ ਬਣਾ ਕੇ ਇਹ ਕੇਂਦਰ ਸਥਾਪਿਤ ਕਰਕੇ ਤੇ ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਇਹ ਰਸਤਾ ਬਣਾ ਦਿੱਤਾ। ਖਖਿਮਾ ਕਰਨਾ, ਇੱਕ ਰਾਈਟਰ ਨੇ, ਲਿਖਾਰੀ ਨੇ ਬੜੀ ਵਧੀਆ ਗੱਲ ਕਹੀ ਹੈ, ਮੁਸਲਮਾਨ ਲਿਖਾਰੀ ਹੈ, ਜ਼ਫਰ ਉਹਦਾ ਤਖੱਲਸ ਸੀ। ਉਹ ਕਹਿੰਦਾ ਇਹ ਜਿਹੜਾ ਹਰਿਮੰਦਰ ਹੈ ਨਾ, ਕਹਿੰਦਾ ਇਹ ਦੋ ਮਜ਼ਹਬਾਂ ਦੀ, ਦੋ ਵੱਖ ਵੱਖ ਖਿਆਲਾਂ ਦੀ ਮਿਲਤ ਦਾ ਕੇਂਦਰ ਹੈ। ਇੱਥੋਂ ਪਤਾ ਲੱਗਦਾ ਕਿ ਦੋ ਵੱਖ ਵੱਖ ਵਿਚਾਰਧਾਰਾ ਰੱਖਦੇ ਹੋਏ ਵੀ ਮਨੁੱਖ ਇਸ ਸੰਸਾਰ ਦੇ ਅੰਦਰ ਮਿੱਤਰਤਾ ਰੱਖ ਸਕਦੇ ਨੇ, ਪਿਆਰ ਰੱਖ ਸਕਦੇ ਨੇ। ਤੇ ਅਸੀਂ ਤਾਂ ਇੱਕ ਖਿਆਲ ਦੇ ਹੁੰਦੇ ਹੋਏ ਵੀ ਕਿਸੇ ਦਾ ਮੂੰਹ ਸੱਜੇ ਪਾਸੇ ਹੈ, ਕਿਸੇ ਦਾ ਮੂੰਹ ਖੱਬੇ ਪਾਸੇ ਹੈ। ਸਾਈਂ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ ਦੀ ਮਿੱਤਰਤਾ ਇਸ ਹਰਿਮੰਦਰ ਦੀ ਨੀਂਹ ਵਿਚ ਖਲੋਤੀ ਹੈ ਤੇ ਅਸੀਂ ਉਹਦੇ ਉਪਾਸ਼ਕ ਹਾਂ। ਉਹਦੇ ਤੋਂ ਪ੍ਰੇਰਣਾ ਲੈ ਕੇ ਕੀ ਅਸੀਂ ਸਾਰੇ ਸੰਸਾਰ ਦੀ ਮਿੱਤਰਤਾ, ਸਾਰੀ ਮਨੁੱਖਤਾ ਨਾਲ ਪਿਆਰ ਦੀ ਜਾਂਚ ਨਹੀਂ ਸਿੱਖ ਸਕਦੇ? ਕੀ ਅਸੀਂ ਉਸ ਮਰਿਆਦਾ ਵਿਚ ਨਹੀਂ ਰਹਿ ਸਕਦੇ ਜਿਹੜੀ ਮਰਿਆਦਾ ਅਕਾਲ ਤਖ਼ਤ ਸਥਾਪਿਤ ਕਰਦਾ ਤੇ ਕਿਸੇ ਗੈਰ ਦੀ ਔਰ ਇੱਜ਼ਤ ਲੁੱਟੀ ਜਾਂਦੀ ਹੈ? ਤੇ ਸਿੱਖ ਕਹਿੰਦੇ ਨੇ ਰੋਟੀ ਨਹੀਂ ਖਾਣੀ, ਪਹਿਲਾਂ ਇਹਦੀ ਪੱਤ ਬਚਾਉਣੀ ਹੈ। ਚਾਹੇ ਗੈਰ ਮਜ਼ਹਬ ਨਾਲ ਸਬੰਧ ਰੱਖਦਾ, ਗੈਰ ਜ਼ਾਤ ਨਾਲ ਸਬੰਧ ਰੱਖਦਾ, ਚਾਹੇ ਵਿਰੋਧੀਆਂ ਦੀ ਧਿਰ ਵਿਚੋਂ ਵੀ ਕਿਉਂ ਨਹੀਂ, ਲੇਕਿਨ ਧਰਮ ਪਹਿਲਾਂ ਇਹ ਗੱਲ ਕਹਿੰਦਾ ਕਿ ਅਸਾਂ ਇਹ ਕੁਝ ਕਰਕੇ ਹੀ ਫੇਰ ਕੁਝ ਕਰਨਾ। ਇਹ ਗੱਲਾਂ ਹਰਿਮੰਦਰ ਦੀ ਫਿਲਾਸਫੀ ਵਿਚ ਲੁਕੀਆਂ ਹੋਈਆਂ ਨੇ ਤੇ ਸਤਿਗੁਰੂ ਕਹਿੰਦੇ ਨੇ ਬੰਦਿਆ, ਜਿੰਨਾ ਚਿਰ ਇਹ ਪ੍ਰੇਰਣਾ ਕਰਕੇ ਤੇ ਤੂੰ ਆਪਣੇ ਜੀਵਨ ਨੂੰ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ, ਵਾਹਿਗੁਰੂ ਅਕਾਲ ਪੁਰਖ ਦੇ ਰਹਿਣ ਦਾ ਸਥਾਨ ਨਿਸ਼ਚਿਤ ਕਰਕੇ ਤੇ ਦਿਨ ਰਾਤ ਇਸ ਨੂੰ ਭਗਤੀ ਭਾਵਨਾ ਵਿਚ ਨਹੀਂ ਜੋੜਦਾ, ਉਨ੍ਹਾਂ ਚਿਰ ਤੇਰੀ ਗੱਲ ਨਹੀਂ ਬਣਨੀ। ਅਸੀਂ ਤੇ ਇਸ ਮੰਦਰ ਨੂੰ ਢਾਉਣ ਤੇ ਲੱਗੇ ਹਾਂ, ਵਿਕਾਰਾਂ ਵਿਚ, ਸ਼ਰਾਬਾਂ ਵਿਚ, ਹੋਰ ਕਈ ਪ੍ਰਕਾਰ ਦੇ ਕੁਕਰਮਾਂ ਨਾਲ। ਇਹ ਸਰੀਰ ਮੰਦਰ ਜੋ ਵਾਹਿਗੁਰੂ ਅਕਾਲ ਪੁਰਖ ਨੇ ਆਪ ਬਣਾਇਆ ਹੈ, ਅਸੀਂ ਜਦੋਂ ਇਹਦੇ ਤੋਂ ਬਗਾਵਤ ਕਰਦੇ ਹਾਂ ਤੇ ਮੈਨੂੰ ਖਿਮਾ ਕਰਨਾ, ਫਿਰ ਉਹ ਮਿੱਟੀ ਦੇ ਮੰਦਰ ਭਾਵੇਂ ਢਹਿ ਜਾਣ ਤੇ ਭਾਵੇਂ ਬਣ ਜਾਣ, ਸਾਨੂੰ ਉਨ੍ਹਾਂ ਨਾਲ ਕੋਈ ਹਮਦਰਦੀ ਨਹੀਂ, ਉਨ੍ਹਾਂ ਨਾਲ ਕੋਈ ਪਿਆਰ ਨਹੀਂ, ਕਿਉਂਕਿ ਵਾਹਿਗੁਰੂ ਦਾ ਸਿਰਜਿਆ ਮੰਦਰ ਹੀ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਇਹਦੇ ਨਾਲ ਹੀ ਬੇਵਫਾਈ ਕਰਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ ਕਿ ਭਾਈ ਤੇਰਾ ਸਰੀਰ, ਇਹ ਸਾਰਾ ਸੰਸਾਰ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਸ ਅਹਿਸਾਸ ਨਾਲ ਹਰਿਮੰਦਰ ਤੋਂ ਪ੍ਰੇਰਣਾ ਲੈ ਕੇ ਮਨੁੱਖ ਨੇ ਸੰਸਾਰ ਦੇ ਅੰਦਰ ਜਿਉਣ ਦਾ ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ। ਸਾਹਿਬ ਸਾਡੇ ਤੇ ਰਹਿਮਤ ਕਰਨ ਤੇ ਸਾਡੀ ਸੁਰਤ ਵਿਚ ਇਹ ਗੱਲ ਵਸ ਜਾਏ ਤੇ ਅਸੀਂ ਦਿਨ ਰਾਤ ਵਿਚਰਦੇ ਹੋਏ ਸਮਾਜ ਵਿਚ ਜੀਵਨ ਦੇ ਅੰਦਰ ਇਸ ਅਹਿਸਾਸ ਨਾਲ ਜੀਵ ਸਕੀਏ। ਇਨੇ ਅੱਖਰਾਂ ਨਾਲ ਹੀ ਹੋਈਆਂ ਭੁੱਲਾਂ ਵਾਸਤੇ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ।

ਇਹ ਸ਼ਬਦ ਅਕਾਲ ਉਸਤਤ ਵਿੱਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਵਿਸ਼ਵ ਦੇ ਵਿੱਚ ਇਹ ਪਹਿਲੇ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਮੰਦਰ, ਮਸੀਤ, ਪੂਜਾ ਔਰ ਨਿਵਾਜ ਨੂੰ ਇੱਕ ਸਮਝਣ ਦਾ ਉਪਦੇਸ਼ ਕੀਤਾ ਔਰ ਇਹ ਉਪਦੇਸ਼ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਇਹ ਇੱਕ ਬੜੀ ਵੱਡੀ ਦੇਣ ਹੈ ਉਹਨਾਂ ਲੋਕਾਂ ਨੂੰ ਜਿਹੜੇ ਧਰਮ ਦੇ ਨਾਂ ਤੇ ਇੱਕ ਦੂਸਰੇ ਨਾਲ ਝਗੜਾ ਕਰਦੇ ਹਨ। ਸਾਹਿਬਾਂ ਦਾ ਇਹ ਪਾਵਨ ਉਪਦੇਸ਼ ਦੇਹੁਰਾ ਮੰਦਰ ਨੂੰ ਕਹਿੰਦੇ ਨੇ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ, ਦੇਹੋ ਰਾਮ ਮਸੀਤ ਸੋਈ ਪੂਜਾ ਓ ਨਿਵਾਜ ਓਹੀ। ਦੇਹੋਰਾ ਔਰ ਮਸੀਤ ਪੂਜਾ ਅਤੇ ਨਿਵਾਜ ਇਹਨਾਂ ਨੂੰ ਇੱਕ ਹੀ ਸਮਝੋ, ਕਿਉਂਕਿ ਜਿਹੜੇ ਇਹਨਾਂ ਵਿੱਚ ਫਰਕ ਸਮਝਦੇ ਨੇ ਉਹਨਾਂ ਦੇ ਮਨਾਂ ਵਿੱਚ ਹੀ ਨਫ਼ਰਤ ਰਹਿੰਦੀ ਹੈ। ਸਦੀਆਂ ਤੋਂ ਹਿੰਦੂ ਮੁਸਲਮਾਨ ਇਸ ਮਸਲੇ ਤੇ ਲੜਦੇ ਝਗੜਦੇ ਆਏ, ਫਰਕ ਸਮਝ ਕੇ। ਕੁਝ ਲੋਕ ਕਹਿੰਦੇ ਨੇ ਕਿ ਸਿੱਖ ਧਰਮ ਵੱਖਵਾਦੀ ਹੈ, ਪਰ ਸਿੱਖ ਧਰਮ ਵੱਖਵਾਦੀ ਨਹੀਂ, ਇਹ ਸਿੱਖ ਧਰਮ ਦਾ ਹੀ ਉਪਦੇਸ਼ ਹੈ। ਧਰਮ ਦੇ ਨਾਂ ਤੇ ਲੜਨ ਵਾਲਿਓ ਸੁਣੋ,

ਆਪਸ ਵਿਚ ਲੜਨ ਵਾਲੇ ਹੋ, ਨਸਲਾਂ ਦੇ ਧਰਮ ਦੇ ਝਗੜੇ ਵਧਾਉਣ ਵਾਲੇ ਹੋ। ਆਪਣੇ ਮਨ ਵਿਚ ਇਕ ਗੱਲ ਸੋਚੋ, ਏਕੇ ਨੈਣ ਏਕੇ ਕਾਨ, ਸਾਰਿਆਂ ਕੋਲ ਇਕੋ ਵਰਗੀਆਂ ਅੱਖਾਂ ਨੇ, ਇਕੋ ਵਰਗਾ ਨੱਕ ਹੈ, ਇਕੋ ਵਰਗਾ ਸਰੀਰ ਹੈ, ਸਾਰਿਆਂ ਕੋਲ ਅੱਖਾਂ ਨੇ, ਸਾਰਿਆਂ ਕੋਲ ਕੰਨ, ਸਾਰਿਆਂ ਕੋਲ ਸਰੀਰ, ਸਾਰਿਆਂ ਕੋਲ ਬੋਲੀ। ਖਾਕ ਕਹਿੰਦੇ ਨੇ ਮਿੱਟੀ, ਆਤਿਸ਼ ਕਹਿੰਦੇ ਨੇ ਅੱਗ, ਆਪ ਕਹਿੰਦੇ ਨੇ ਪਾਣੀ। ਪਰਮੇਸ਼ਰ ਨੇ ਪੰਜ ਤੱਤ ਮਿਲਾ ਕੇ ਪੰਜਾਂ ਤੱਤਾਂ ਦਾ ਇਹ ਸਰੀਰ ਬਣਾਇਆ। ਸਾਹਿਬ ਜੀ ਕਹਿੰਦੇ ਨੇ ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਸੰਸਾਰ ਵਿਚ ਜਿਤਨੇ ਵੀ ਇਨਸਾਨ ਹਨ ਸਾਰੇ ਪੰਜ ਤੱਤਾਂ ਤੋਂ ਬਣੇ ਹਨ। ਤੇ ਫੇਰ ਭਾਈ ਫਰਕ ਕੀ ਹੈ, ਫੇਰ ਇਹ ਝਗੜੇ ਕਿਉਂ ਨੇ?

ਮੁਸਲਮਾਨ ਅੱਲਾਹ ਨੂੰ ਯਾਦ ਕਰਦਾ ਹੈ, ਹਿੰਦੂ ਰਾਮ ਨੂੰ ਯਾਦ ਕਰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ, ਅੱਲਾਹ ਦਾ ਨਾਮ ਲੈਣ ਵਾਲੇ ਹੈ, ਕੁਰਾਨ ਸ਼ਰੀਫ ਪੜ੍ਹਨ ਵਾਲੇ ਹੈ। ਮੁਸਲਮਾਨ ਨੂੰ ਇਹ ਉਪਦੇਸ਼, ਹਿੰਦੂ ਨੂੰ ਕੀ ਉਪਦੇਸ਼? ਐ ਪੁਰਾਣ ਪੜ੍ਹਨ ਵਾਲੇ ਹਿੰਦੂ, ਐ ਰਾਮ ਨੂੰ ਯਾਦ ਕਰਨ ਵਾਲੇ ਹਿੰਦੂ, ਆਪਣੇ ਮਨ ਵਿੱਚ ਇਹ ਵਿਚਾਰ ਕਰ। ਇੱਕ ਬੰਦਾ ਮਸੀਤ ਵਿੱਚ ਬਹਿ ਕੇ ਨਿਵਾਜ਼ ਪੜ੍ਹਦਾ ਹੈ, ਉਹ ਆਪਣੇ ਅੱਲਾਹ ਨੂੰ ਯਾਦ ਕਰਦਾ। ਇੱਕ ਬ੍ਰਾਹਮਣ ਮੰਦਰ ਵਿੱਚ ਬਹਿ ਕੇ ਪੂਜਾ ਕਰਦਾ ਹੈ, ਉਹ ਆਪਣੇ ਪਰਮੇਸ਼ਰ ਨੂੰ ਯਾਦ ਕਰਦਾ ਹੈ। ਢੰਗ ਦੋਨਾਂ ਦੇ ਅਲੱਗ ਨੇ। ਇੱਕ ਨਿਵਾਜ਼ ਪੜ੍ਹਦਾ ਹੈ, ਇੱਕ ਪੂਜਾ ਕਰਦਾ, ਪਰ ਇਹ ਸੋਚਿਆ ਦੋਨਾਂ ਦਾ ਮਕਸਦ ਕੀ ਹੈ? ਮੁਸਲਮਾਨ ਅੱਲਾਹ ਨੂੰ ਯਾਦ ਕਰ ਰਿਹਾ, ਹਿੰਦੂ ਆਪਣੇ ਰਾਮ ਨੂੰ ਪਿਆ ਯਾਦ ਕਰਦਾ। ਮਕਸਦ ਤੇ ਦੋਨਾਂ ਦਾ

ਜਦ ਵੀ ਇਹ ਝਗੜੇ ਉੱਠਦੇ ਹਨ ਤਾਂ ਵੱਖ ਵੱਖ ਫਿਰਕਿਆਂ ਦੇ ਲੋਕ ਇੱਕ ਦੂਸਰੇ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦੇ ਘਰ ਸਾੜ ਦਿੱਤੇ ਜਾਂਦੇ ਘਰ ਬਾਰ ਲੁੱਟ ਲਏ ਜਾਂਦੇ ਹਨ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਮਾਰਦਾ ਹੈ ਪਰ ਮਾਰਨ ਵਾਲਾ ਇਹ ਨਹੀਂ ਸੋਚਦਾ ਜਿਹਨੂੰ ਮੈਂ ਮਾਰ ਰਿਹਾ ਕਿ ਇਹਦੇ ਵਿੱਚ ਖੁਦਾ ਇਹਦੇ ਵਿੱਚ ਵਾਹਿਗੁਰੂ ਇਹਦੇ ਵਿੱਚ ਰਾਮ ਨਹੀਂ ਕਮਾਲ ਦੀ ਗੱਲ ਇਹ ਹੈ ਅਸੀਂ ਲੋਕ ਧਰਮ ਦੇ ਨਾਂ ਤੇ ਲੜਦੇ ਤੇ ਹਾਂ ਪਰ ਧਰਮ ਨੂੰ ਸਮਝ ਨਹੀਂ ਸਕੇ ਜਿਸ ਬੰਦੇ ਨੂੰ ਕੋਈ ਮਾਰਦਾ ਹੈ ਕਿ ਉਹਦੇ ਵਿੱਚ ਅੱਲਾ ਦੀ ਰਾਮ ਦੀ ਵਾਹਿਗੁਰੂ ਦੀ ਜੋਤ ਨਹੀਂ ਜੇ ਉਹਦੇ ਵਿੱਚ ਜੋਤ ਹੈ ਤਾਂ ਫਿਰ ਸੋਚੋ ਇਹ ਜਿਹੜਾ ਸਰੀਰ ਹੈ ਇਹ ਵੀ ਰੱਬ ਦਾ ਘਰ ਹੈ ਕਿ ਆਪਾਂ ਇਹ ਰੱਬ ਦਾ ਨਿਰਾਦਰ ਨਹੀਂ ਕਰਦੇ ਉਹਦੇ ਬਣਾਏ ਹੋਏ ਇਨਸਾਨ ਨੂੰ ਮਾਰ ਕੇ ਤੇ ਫਿਰ ਸਮਝਦੇ ਹਾਂ ਕਿ ਅਸੀਂ ਰੱਬ ਦੀ ਪ੍ਰਾਪਤੀ ਕਰ ਲਵਾਂਗੇ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਏਕ ਹੀ ਸਰੂਪ ਸਭ ਹੈ ਏਕ ਹੀ ਬਣਾਓ ਹੈ ਇਹ ਸਾਰੇ ਇੱਕ ਪਰਮੇਸ਼ਰ ਦੇ ਇੱਕ ਅੱਲਾ ਦੇ ਇੱਕ ਵਾਹਿਗੁਰੂ ਦੇ ਪੈਦਾ

ਬੋਲੀ ਹੈ ਪੰਜ ਤੱਤਾਂ ਦਾ ਸਰੀਰ ਹੈ ਤੇ ਭਾਈ ਫਿਰ ਫਰਕ ਕੀ ਹੈ ਕਦੀ ਵਿਚਾਰ ਕਰੋ ਤੇ ਝਗੜੇ ਆਪੇ ਖਤਮ ਹੋ ਜਾਣਗੇ।

ਅੱਜ ਦੇ ਨਹੀਂ ਸਦੀਆਂ ਤੋਂ ਚੱਲੇ ਆ ਰਹੇ ਹਨ। ਕਿਉਂ? ਕੁਝ ਲੋਕ ਧਰਮੀ ਅਖਵਾਉਂਦੇ ਹਨ ਪਰ ਧਰਮੀ ਹੁੰਦੇ ਨਹੀਂ। ਧਰਮੀ ਇਨਸਾਨ ਕਦੇ ਕਿਸੇ ਤੇ ਜ਼ੁਲਮ ਨਹੀਂ ਕਰਦਾ। ਧਰਮੀ ਇਨਸਾਨ ਕਿਸੇ ਦਾ ਨਿਰਾਦਰ ਨਹੀਂ ਕਰਦਾ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਬਿਆਨ ਕਰਦੇ ਹਨ ਕਿ ਇਹ ਦੇਖੋ ਸੱਚ ਨੂੰ ਛੱਡ ਕੇ ਲੋਕ ਕਿਸ ਤਰ੍ਹਾਂ ਆਪਸ ਵਿੱਚ ਲੜਦੇ ਮਰਦੇ ਹਨ। ਭਾਈ ਸਾਹਿਬ ਜੀ ਬਿਆਨ ਕਰਦੇ ਨੇ।

ਜਦ ਮਨ ਵਿੱਚ ਬਖੀਲੀ ਹੋਵੇ, ਨਫ਼ਰਤ ਹੋਵੇ, ਤੇ ਫਿਰ ਮਨ ਵਿੱਚ ਪਿਆਰ ਨਹੀਂ ਹੁੰਦਾ। ਤੇ ਸਾਹਿਬ ਜੀ ਬਾਣੀ ਦੁਆਰਾ ਵੀ ਇਹੋ ਹੀ ਸਮਝਾਉਂਦੇ ਨੇ ਕਿ ਮਨਾਂ ਵਿੱਚੋਂ ਜੇ ਨਫ਼ਰਤ

ਮੁਸਲਮਾਨ ਸੁੰਨਤ ਕਰਦੇ ਹਨ, ਤਿਲਕ ਜੰਜੂ ਹਿੰਦੂ ਅਪਣਾਉਂਦੇ ਹਨ। ਇਹਨਾਂ ਸਾਰੀਆਂ ਗੱਲਾਂ ਦਾ ਮਕਸਦ ਭਾਈ ਗੁਰਦਾਸ ਜੀ ਨੇ ਇੱਕੋ ਹੀ ਕੱਢਿਆ, ਰਾਹ ਵੱਖ ਨੇ, ਕੋਈ ਗੰਗਾ ਕੋਈ ਬਨਾਰਸ ਜਾਂਦਾ, ਕੋਈ ਮੱਕਾ ਕਾਬਾ ਪੂਜਦਾ, ਕੋਈ ਸੁੰਨਤ ਕਰਦਾ, ਕੋਈ ਤਿਲਕ ਔਰ ਜੰਜੂ ਦਾ ਪਹਿਨਣ ਵਾਲਾ ਹੈ। ਪਰ ਨਾਲ ਇੱਕ ਗੱਲ ਹੋਰ ਗਈ,

ਵੇਦਾਂ ਨੂੰ ਔਰ ਕਤੇਬਾਂ ਨੂੰ ਭੁਲਾ ਦਿੱਤਾ। ਵੇਦ ਦੀ ਪੂਜਾ ਹਿੰਦੂ ਕਰਦਾ ਹੈ, ਕਤੇਬ ਨੂੰ ਮੁਸਲਮਾਨ ਪੂਜਦਾ। ਭਾਈ ਸਾਹਿਬ ਜੀ ਕਹਿ ਰਹੇ ਨੇ ਵੇਦਾਂ ਔਰ ਕਤੇਬਾਂ ਦਾ ਉਪਦੇਸ਼ ਭੁਲਾ ਦਿੱਤਾ ਔਰ ਦੁਨੀਆਂ ਜਿਹੜੀ ਹੈ ਦੇਖੋ ਲਾਲਚ ਵਿੱਚ ਫਸ ਕੇ ਸ਼ੈਤਾਨਾਂ ਦੇ ਰਾਹ ਤੇ ਚੱਲ ਪਈ ਹੈ। ਸ਼ੈਤਾਨਾਂ ਦਾ ਰਾਹ ਨਫ਼ਰਤ, ਈਰਖਾ, ਦੁਬਦਾ ਔਰ ਝਗੜੇ।

ਸੱਚ ਕਿਨਾਰੇ ਰਹਿ ਗਿਆ, ਸੱਚ ਇੱਕ ਪਾਸੇ ਰਹਿ ਗਿਆ। ਬ੍ਰਾਹਮਣ ਔਰ ਮੁਲਾਣੇ ਆਪਸ ਵਿੱਚ ਪਏ ਲੜਦੇ ਮਰਦੇ ਨੇ। ਭਾਈ ਸਾਹਿਬ ਜੀ ਕਹਿ ਰਹੇ ਨੇ, ਅਗਰ ਇਨਸਾਨ ਸੱਚ ਨੂੰ ਨਾ ਛੱਡੇ, ਸੱਚ ਪੱਲੇ ਰੱਖੇ, ਤੇ ਕਦੀ ਵੀ

ਸਦੀਆਂ ਤੋਂ ਚੱਲਿਆ ਆ ਰਿਹਾ ਹੈ ਤੇ ਸਦੀਆਂ ਤੋਂ ਉਪਦੇਸ਼ ਵੀ ਇਹੋ ਹੀ ਹੋ ਰਿਹਾ ਹੈ ਕਿ ਭਾਈ ਕਿਉਂ ਲੜਦੇ ਹੋ, ਇਨਸਾਨ ਨੂੰ ਰੱਬ ਦਾ ਰੂਪ ਸਮਝੋ। ਤੇ ਜਿਹੜੇ ਲੋਕ ਸ਼ੈਤਾਨਾਂ ਵਾਲਾ ਕੰਮ ਕਰਦੇ ਨੇ ਉਹਨਾਂ ਦੇ ਰਾਹ ਛੱਡ ਦਿਓ। ਭਾਈ ਸਾਹਿਬ ਜੀ ਬਿਆਨ ਕਰਦੇ ਹਨ, ਮੰਦਰ ਢਾ ਕੇ ਮਸੀਤਾਂ ਬਣਾਈਆਂ ਨੇ ਮੁਗਲਾਂ ਨੇ, ਪਰ ਕੀ ਮੰਦਰ ਢਾ ਕੇ ਮਸੀਤ ਬਣਾਉਣ ਵਾਲਾ ਆਪਣੇ ਅੱਲਾ ਨੂੰ ਪਿਆਰਾ ਲੱਗ ਸਕਦਾ? ਕਦੇ ਨਹੀਂ ਲੱਗ ਸਕਦਾ। ਇੱਥੇ ਇੱਕ ਗੱਲ ਯਾਦ ਰੱਖਣੀ, ਹਰ ਕੌਮ ਦੇ ਵਿੱਚ ਭੈੜੇ ਬੰਦੇ ਹੁੰਦੇ ਹਨ, ਪਰ ਸਾਰੀਆਂ ਕੌਮਾਂ ਨੂੰ ਮਾੜੇ ਕਹਿ ਦੇਣਾ ਇਹ ਠੀਕ ਨਹੀਂ। ਹਰ ਕੌਮ ਵਿੱਚ ਕੋਈ ਨਾ ਕੋਈ ਭੈੜਾ ਬੰਦਾ ਜ਼ਰੂਰ ਹੁੰਦਾ, ਪਰ ਸਾਰੀ ਕੌਮ ਨੂੰ ਮਾੜਾ ਕਹਿਣਾ ਇਹ ਇਨਸਾਫ ਨਹੀਂ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਉਹ ਗੱਲਾਂ ਜਿਹੜੀਆਂ ਇਤਿਹਾਸ ਹੈ ਔਰ ਜੋ ਸੱਚਾਈ ਹੈ।

ਧਰਮ ਵਿੱਚ ਰੋਜੇ, ਈਦ, ਨਿਵਾਜ। ਔਰ ਭਾਈ ਸਾਹਿਬ ਜੀ ਕਹਿ ਰਹੇ ਨੇ ਮੁਸਲਮਾਨਾਂ ਵਿੱਚ ਰੋਜੇ, ਈਦ, ਨਿਵਾਜ ਇਹ ਜ਼ਰੂਰੀ ਕਰ ਦਿੱਤੇ ਔਰ ਸੰਸਾਰ ਦੇ ਵਿੱਚ ਜਿਹੜੇ ਮੁਸਲਮਾਨ ਹਨ ਉਹ ਇਹਨਾਂ ਦੇ

ਜਿਨ੍ਹਾਂ ਨੂੰ ਸਮਝ ਨਹੀਂ ਸੀ ਕਿ ਮੰਦਰ ਵਿਚ ਵੀ ਰੱਬ ਹੈ, ਮਸੀਤ ਵਿਚ ਵੀ ਰੱਬ ਹੈ। ਠਾਕੁਰ ਦੁਆਰੇ ਮੰਦਰ ਨੂੰ ਕਹਿੰਦੇ ਨੇ, ਉਹ ਮੰਦਰ ਢਾ ਕੇ ਮਸੀਤਾਂ ਬਣਾਉਂਦੇ ਰਹੇ ਨੇ, ਪਰ ਜਿਹੜੇ ਸੱਚੇ ਮੁਸਲਮਾਨ ਜਿਹੜੇ ਸਮਝਦੇ ਸਨ ਕਿ ਸਾਰਿਆਂ ਵਿਚ ਖੁਦਾ ਹੈ, ਉਹ ਵਿਰੋਧ ਵੀ ਕਰਦੇ ਰਹੇ।

ਤੇ ਜਿਹੜੇ ਜ਼ਾਲਮ ਕੋਲ ਸ਼ਕਤੀ ਆ ਜਾਏ ਉਹ ਫਿਰ ਗਰੀਬਾਂ ਤੇ ਜ਼ੁਲਮ ਕਰਦੇ ਹਨ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ ਔਰ ਧਰਤੀ ਤੇ ਇਤਨੇ ਪਾਪ ਹੋ ਗਏ ਇਤਨੇ ਪਾਪ ਕਿ ਸੱਚ ਲੱਭਦਾ ਨਹੀਂ ਸੀ। ਰਾਜੇ ਜ਼ੁਲਮੀ ਹੋ ਗਏ ਵਜ਼ੀਰ ਪਾਪ ਕਮਾਉਣ ਲੱਗ ਪਏ ਆਪਣੇ ਭਲੇ ਵਾਸਤੇ ਆਪਣੇ ਫਾਇਦੇ ਵਾਸਤੇ ਲੋਕਾਂ ਨੂੰ ਲੜਾਉਣਾ ਲੋਕਾਂ ਦਾ ਨਾਸ ਕਰਾਉਣਾ ਔਰ ਆਪ ਖੁਸ਼ ਹੋਣਾ। ਭਾਈ ਸਾਹਿਬ ਜੀ ਕਹਿ ਰਹੇ ਨੇ

ਰੱਬ ਦੇ ਘਰ ਨੂੰ ਢਾ ਕੇ ਤੇ ਫਿਰ ਕਹਿਣਾ ਕਿ ਮੈਂ ਧਰਮੀ ਹੋ ਗਿਆ। ਨਹੀਂ, ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਦੇਖੋ ਇਹਨਾਂ ਰਾਜਿਆਂ ਮਹਾਰਾਜਿਆਂ ਦਾ ਵਜ਼ੀਰਾਂ ਦਾ ਕੀ ਕੰਮ ਬਣ ਗਿਆ, ਆਪਣੇ ਫਾਇਦੇ ਵਾਸਤੇ ਇਹ ਧਰਮ ਤੋਂ ਦੂਰ ਹੋ ਗਏ ਔਰ ਲੋਕਾਂ ਦਾ ਨਾਸ ਕਰਨ ਲੱਗ ਪਏ।

ਇਨ ਸਾਰੀਆਂ ਪੌੜੀਆਂ ਦਾ ਮਕਸਦ, ਇਸ ਉਪਦੇਸ਼ ਦਾ ਮਕਸਦ ਕਿ ਜਿਹੜੇ ਲੋਕ ਆਪਣੇ ਧਰਮ ਨੂੰ ਠੀਕ ਸਮਝ ਕੇ ਦੂਸਰੇ ਧਰਮ ਔਰ ਦੂਸਰੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਹਨ, ਉਹ ਆਪਣੇ ਧਰਮ ਦਾ ਵੀ ਸਤਿਕਾਰ ਨਹੀਂ ਕਰਦੇ।

ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਪੀਰਾਂ ਦੀ ਸੇਵਾ ਚਾਕਰੀ ਹੈ ਬੜੀ ਕਰੜੀ, ਔਖੀ ਹੈ, ਅਲੂਣੀ ਛਿਲ ਚੱਟਣ ਵਾਲੀ ਗੱਲ ਹੈ। ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ ਗੁਰੂ ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ। ਪਰ ਹਜ਼ੂਰ ਕਹਿੰਦੇ ਨੇ ਹੈ ਕਠਿਨ ਪਰ ਸੁਖ ਸਾਰ ਹੈ। ਸੇਵਾ ਕਰਕੇ ਮੁਰਸ਼ਦ ਦੀ ਆਪ ਹੀ ਨਹੀਂ ਤਰ ਜਾਂਦਾ, ਕੁਟੰਬ ਹੀ ਨਹੀਂ ਤਰ ਜਾਂਦਾ, ਅਨੇਕਾਂ ਦਾ ਭਲਾ ਕਰ ਜਾਂਦਾ ਸੇਵਾ ਕਰਨ ਵਾਲਾ, ਅਨੇਕਾਂ ਨੂੰ ਤਰ ਜਾਂਦਾ। ਹੈ ਤਾਂ ਬਾਈ ਮਾਂ ਕਰੜੀ ਹੁਕਮ ਮੰਨਣਾ, ਸੇਵਕ ਹੋ ਕੇ ਜੇ ਆਰਾਮ ਪਾਲ ਰਿਹਾ ਤਾਂ ਸੇਵਕ ਨਹੀਂ, ਭਿਖਾਰੀ ਹੋ ਕੇ ਅਹੰਕਾਰ ਕਰ ਰਿਹਾ ਮਨ ਕਰਦਾ ਤਾਂ ਭਿਖਾਰੀ ਕਹਦਾ ਹੈ। ਜੇ ਤੂੰ ਗੁਰੂ ਦੇ ਦਰ ਦਾ, ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰ, ਜੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ ਤਾਂ ਫਿਰ ਆਰਾਮ ਨਾ ਪਾਲ, ਕਿਉਂਕਿ ਸੇਵਕ ਕੀ, ਆਰਾਮ ਕੀ, ਭਿਖਾਰੀ ਕੀ, ਮਨ ਕੀ। ਇਹ ਮਹਾਂਕਰੜੀ ਕਾਰ ਹੈ ਗੁਰੂ ਦੀ ਕਾਰ ਕਰਨੀ, ਪਾਈ ਲੈਣਾ ਜੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਦਰਸ਼ਨ ਕੀਤੇ, ਪਤਾ ਨਹੀਂ ਕਰੋੜਾਂ ਜਨਮਾਂ ਦੀ ਕਮਾਈ ਸੀ। ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਤਾਂ ਫਿਰ ਆਪਣਾ ਤਨ ਮਨ ਸਭ ਕੁਝ ਗੁਰੂ ਦੇ ਅਰਪਣ ਕਰ ਦਿੱਤਾ, ਸਿਰ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ ਫਿਰ ਚੁੱਕਿਆ ਨਹੀਂ। ਫਿਰ ਹੁਕਮ ਵਿੱਚ ਕਿਤਨੇ ਇਮਤਿਹਾਨ ਹੋਏ, ਕਿਤਨੇ ਪਰਚੇ ਪਾਏ ਗਏ, ਸਾਰਿਆਂ ਪਰਚਿਆਂ ਵਿੱਚੋਂ ਭਾਈ ਲਹਿਣਾ ਜੀ ਪਾਸ ਹੋ ਗਏ। ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ, ਗੁਰੂ ਪੀਰ ਦੀ ਚਾਕਰੀ ਤੇ ਫਿਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਇਮਤਿਹਾਨ ਵਿੱਚੋਂ ਪਾਸ ਹੋਣਾ, ਇਹ ਬੜਾ ਔਖਾ ਹੈ। ਭਾਈ ਲਹਿਣਾ ਜੀ ਬੜੇ ਸੁੰਦਰ ਬਸਤਰ ਪਹਿਰੇ ਹੋਏ ਹਨ, ਗੁਰੂ ਨਾਨਕ ਦੇ ਦੀਦਾਰ ਨੂੰ ਆਏ, ਘਰ ਪਹੁੰਚੇ। ਜਗਤ ਮਾਤਾ ਸੁਲੱਖਣੀ ਨੇ ਕਿਹਾ ਜੀ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ। ਜਦੋਂ ਖੇਤਾਂ ਵਿੱਚ ਗਏ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਝੋਨੇ ਦੀ ਪਨੀਰੀ ਲਾ ਰਹੇ ਸਨ। ਪਨੀਰੀ ਦੀ ਪੰਡ ਬੰਨੀ ਹੋਈ ਹੈ ਤੇ ਜਾਂ ਭਾਈ ਲਹਿਣਾ ਜੀ ਆਏ, ਇਹ ਵੀ ਇੱਕ ਇਮਤਿਹਾਨ ਸੀ, ਕੋਈ ਜਲ ਪਾਣੀ ਨਹੀਂ ਪੁੱਛਿਆ। ਆ ਭਾਈ ਪੁਰਖਾ, ਆ ਧਰ ਲੈ ਸਿਰ ਤੇ ਪੰਡ, ਐਡੀ ਪੰਡ ਜਿਹਦੇ ਵਿੱਚੋਂ ਚਿੱਕੜ ਚੋ ਰਿਹਾ ਸੀ, ਸਵੱਛ ਸੋਹਣੇ ਬਸਤਰਾਂ ਦੇ ਪਾਇਆ ਹੋਇਆ ਉੱਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੰਡ ਭਾਈ ਲਹਿਣੇ ਦੇ ਸਿਰ ਤੇ ਰਖਾ ਦਿੱਤੇ। ਉਚਾਰਨ ਕਰੋ ਸ੍ਰੀ ਮਹਾਰਾਜ। ਸਵੱਛ ਬਸਤਰ ਪਹਿਨੇ ਹੋਏ ਸੀ, ਕਿਸੇ ਹੋਰ ਸੇਵਕ ਦੇ ਸਿਰ ਤੇ ਰੱਖ ਦਿੰਦੇ। ਆ ਵੇਖੋ ਸਾਰੇ ਬਸਤਰ ਚਿੱਕੜ ਨਾਲ ਲਿਬੜ ਗਏ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਗੁਰੂ ਘਰ ਦੀ ਸੇਵਾ, ਟੋਕਰੀ ਚੁੱਕਣੀ, ਚਾਕਰੀ ਕਰਨੀ, ਸੇਵਾ ਕਰਨੀ, ਇਹ ਤਾਂ ਕੇਸਰ ਹੈ। ਜਦੋਂ ਘਰ ਆਏ ਜਗਤ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ, ਸਵਾਮੀ ਆਏ ਸਨ ਬਿਠਾਉਂਦੇ, ਕੋਈ ਜਲ ਪਾਣੀ ਪੁੱਛਦੇ, ਆਉਂਦਿਆਂ ਹੀ ਏਡੀ ਵੱਡੀ ਪੰਡ ਰਖਾ ਦਿੱਤੀ ਜੇ ਸਿਰ ਤੇ ਭਾਈ ਲੈਣੇ ਦੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੁਲੱਖਣੀਏ, ਇਹ ਪੰਡ ਇਹੋ ਹੀ ਚੁੱਕ ਸਕਦਾ ਕਿਉਂਕਿ ਇਸਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਉਚਾਰਨ ਕਰੋ ਸ੍ਰੀ। ਦੁੱਖਾਂ ਵਿੱਚ ਜਲ ਬਦਲ ਰਿਹਾ ਸੰਸਾਰ, ਇਹ ਸੱਚ ਨਾਲ ਜੋੜਨਗੇ। ਸੁੱਖਾਂ ਦੇ ਭਾਈਵਾਲ ਤਾਂ ਬਹੁਤ ਹੁੰਦੇ ਹਨ,
ਪਰ ਕਿਸੇ ਦੇ ਦੁੱਖਾਂ ਦੀ ਪੰਡ ਆਪਣੇ ਸਿਰ ਤੇ ਰੱਖ ਲੈਣੀ ਤੇ ਸੁੱਖਾਂ ਦੀਆਂ ਚੋਲੀਆਂ ਭਰ ਦੇਣੀਆਂ, ਇਹ ਭਾਈ ਲਹਿਣੇ ਜੀ ਦੇ ਹਿੱਸੇ ਆਇਆ। ਹਜ਼ੂਰ ਨੇ ਬਚਨ ਕੀਤਾ, ਭਾਈ ਲਹਿਣੇ ਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਪਿਆਰੀ ਸਾਧ ਸੰਗਤ, ਇੱਕ ਪਰਚਾ ਹੀ ਸੀ, ਸਵੱਛ ਬਸਤਰ ਪਹਿਨੇ ਹੋਣ, ਦੂਰ ਤੋਂ ਚੱਲ ਕੇ ਆਵੇ ਤੇ ਫਿਰ ਆਉਂਦਿਆਂ ਨਾਲ ਚਿੱਕੜ ਦੀ ਭਰੀ ਹੋਈ ਪਨੀਰੀ ਦੀ ਪੰਡ ਸਿਰ ਤੇ ਰੱਖ ਦੇਣੀ। ਭਾਈ ਲਹਿਣਾ ਜੀ ਨੇ ਸਤ ਬਚਨ ਕੀਤਾ, ਧੰਨ ਭਾਗ ਸਮਝੇ। ਤਾਂ ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਗੁਰਪੀਰਾਂ ਕੀ ਇਹਨਾਂ ਚਾਕਰੀਆਂ ਨੂੰ, ਇਸ ਸੇਵਾ ਨੂੰ ਕੋਈ ਸਮਝ ਸਕਦਾ ਹੈ?

ਅੱਜ ਭਾਈ ਲੈਣੇ ਤੇ ਹੋਰ ਪਰਚਾ ਪਾਇਆ। ਇਹ ਹੁਕਮ ਦਾ ਪਰਚਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਭਾ ਲੱਗੀ ਹੋਈ ਹੈ, ਸੰਗਤਾਂ ਜੁੜੀਆਂ ਹੋਈਆਂ ਹਨ। ਇੱਕ ਪ੍ਰੇਮੀ ਨੇ ਆ ਕੇ ਟਕਾ ਮੱਥਾ ਟੇਕਿਆ, ਹਜ਼ੂਰ ਆਪਣੀ ਮੁੱਠੀ ਵਿੱਚ ਬੰਦ ਕਰਕੇ ਕਹਿਣ ਲੱਗੇ, ਭਾਈ ਕੋਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ। ਸ੍ਰੀ ਚੰਦ ਪੁੱਤਰ, ਲਖਮੀ ਦਾਸ ਪੁੱਤਰ, ਤੁਸੀਂ ਦੱਸੋ, ਬਾਬਾ ਬੁੱਢਾ ਜੀ ਤੁਸੀਂ ਦੱਸੋ। ਸਾਰਿਆਂ ਨੂੰ ਕਿਹਾ, ਭਾਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਇਹੀ ਜਵਾਬ ਮਿਲਿਆ, ਮਹਾਰਾਜ ਟਕਾ ਹੈ, ਤੁਹਾਡੀ ਮੁੱਠੀ ਵਿੱਚ ਟਕਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ, ਲਹਿਣਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਹੇ ਨਿਰੰਕਾਰ ਸਰੂਪ, ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰੀ ਮੁੱਠੀ ਵਿੱਚ 14 ਲੋਕਾਂ ਦਾ ਧਨ ਹੈ, ਜਿਹਨੂੰ ਮਰਜ਼ੀ ਹੈ ਤੂੰ ਦੇ ਦੇਵੇਂ। ਉਚਾਰਨ ਕਰੋ ਸ੍ਰੀ ਵਾਹਿ, ਸਾਧ ਸੰਗਤ ਬੋਲੋ ਸ੍ਰੀ ਵਾਹਿ। ਇਸ ਤਰ੍ਹਾਂ ਮਾਲਕ ਨੂੰ ਹਾਜ਼ਰ ਨਾਜ਼ਰ ਪਰਮੇਸ਼ਰ ਦਾ ਰੂਪ ਸਮਝਣਾ, ਗੁਰ ਪਰਮੇਸ਼ਰ ਏਕੋ ਜਾਨ, ਐਸੀ ਸਮ ਦ੍ਰਿਸ਼ਟੀ ਹੋਣੀ, ਐਸੀ ਬਖਸ਼ਿਸ਼ ਉਹਨਾਂ ਤੇ ਹੀ ਹੁੰਦੀ ਹੈ ਜੋ ਕਰੜੀ ਕਾਰ ਕਰਦੇ ਹਨ।

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਦਿਆਂ ਭਾਈ ਲੈਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ। ਇੱਕ ਵਾਰਾਂ ਦਾ ਜ਼ਿਕਰ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਕਹਿਣ ਲੱਗੇ ਬਾਹਰ ਜਾ ਕੇ ਵੇਖ ਕਿਤਨੀ ਕੁ ਰਾਤ ਹੋਰ ਹੈ, ਤੇ ਆਪਣੀ ਸਿਆਣਪ ਨਹੀਂ ਕੀਤੀ, ਚਤਰਾਈ ਨਹੀਂ ਕੀਤੀ, ਆ ਕੇ ਕਹਿਣ ਲੱਗੇ ਗਰੀਬ ਨਿਵਾਜ ਜਿਤਨੀ ਤੁਸੀਂ ਬਿਤਾਈ ਹੈ, ਬੀਤ ਚੁੱਕੀ ਹੈ, ਜਿਤਨੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਬੀਤ ਰਹੀ ਹੈ। ਉਚਾਰਨ ਕਰੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਕੇ ਭਾਈ ਲਹਿਣੇ ਨੇ ਸੇਵਾ ਕੀਤੀ। ਅੱਜ ਅਖੀਰਲਾ ਪਰਚਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜਾ ਵੈਰਾਟ ਰੂਪ ਧਾਰਨ ਕਰ ਲਿਆ, ਆਪ ਅੱਗੇ ਅੱਗੇ ਹਨ ਤੇ ਪਿੱਛੇ ਸੰਗਤਾਂ ਜਾ ਰਹੀਆਂ ਹਨ। ਅੱਗੇ ਜਾ ਕੇ ਕੀ ਤੱਕਿਆ, ਤਾਂਬੇ ਦਾ ਢੇਰ ਪਿਆ, ਆਖਿਆ ਬਈ ਤਾਂਬਾ ਚੁੱਕੋ, ਲੈ ਜਾਓ, ਵੇਚੋ, ਘਰ ਦਾ ਨਿਰਵਾਹ ਕਰੋ, ਜਾਓ ਸਾਡੇ ਮਗਰ ਤੁਹਾਨੂੰ ਕੀ ਮਿਲੇਗਾ। ਜਿਹੜੇ ਤਾਂਬੇ ਦੇ ਇੱਛਕ ਸਨ ਉਹਨਾਂ ਨੇ ਚੁੱਕਿਆ ਤੇ ਵਾਪਸ ਮੁੜ ਗਏ। ਅੱਗੇ ਜਾ ਕੇ ਕੀ ਤੱਕਿਆ, ਚਾਂਦੀ ਦਾ ਢੇਰ ਪਿਆ, ਆ ਚੁੱਕ ਲਓ ਬਈ ਚਾਂਦੀ, ਸਾਡੇ ਨਾਲ ਆ ਕੇ ਤੁਹਾਨੂੰ ਕੀ ਮਿਲੇਗਾ। ਚਾਂਦੀ ਦੇ ਵਪਾਰੀ ਚਾਂਦੀ ਲੈ ਕੇ ਚਲੇ ਗਏ, ਅੱਗੇ ਜਾ ਦੇਖਿਆ ਤਾਂ ਸੋਨੇ ਦਾ ਢੇਰ ਪਿਆ, ਭਾਈ ਜਿਤਨੇ ਕੁ ਰਹਿੰਦੇ ਹੋ ਆ ਚੁੱਕ ਲਓ ਸੋਨ। ਚਾਂਦੀ ਸੋਨੇ ਦੇ ਵਪਾਰੀ ਸੋਨਾ ਲੈ ਗਏ, ਹੋਰ ਬੀਆਬਾਨ ਜੰਗਲ ਵਿੱਚ ਜਾ ਕੇ ਕੀ ਤੱਕਿਆ, ਹੀਰਿਆਂ ਮੋਤੀਆਂ ਦੀ ਢੇਰੀ ਪਈ ਹੈ, ਮੁੱਠੀਆਂ ਭਰ ਲਓ ਭਾਈ, ਸਾਡੇ ਕੋਲੋਂ ਤੁਹਾਨੂੰ ਕੀ ਮਿਲੇਗਾ। ਹੀਰੇ ਮੋਤੀਆਂ ਦੇ ਵਪਾਰੀ ਉਹ ਲੈ ਗਏ, ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਗਰ ਦੇਖਿਆ ਨਾ, ਹੋਰ ਤਾਂ ਸਾਰੇ ਚਲੇ ਗਏ ਹਨ ਪਰ ਇੱਕ ਭਾਈ ਲਹਿਣਾ ਜੀ ਖੜੇ ਹਨ। ਲੈਣਿਆ ਇਤਨੀਆਂ ਦਾਤਾਂ ਲੁਟਾਈਆਂ ਹਨ, ਇਤਨੇ ਪਦਾਰਥ ਵੰਡੇ ਹਨ, ਕੋਈ ਤੂੰ ਵੀ ਪਦਾਰਥ ਚੁੱਕ ਕੇ ਚਲਾ ਜਾਂਦਾ, ਤੂੰ ਸਾਡੇ ਮਗਰ ਆ ਗਿਆ। ਭਾਈ ਲਹਿਣਾ ਜੀ ਦੇ ਨੈਣ ਕਟੋਰੇ ਬਾਹਰ ਆਏ, ਉਹ ਮੇਰਾ ਦੇ ਸਾਈ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਹੜੇ ਕੁਝ ਲੈ ਕੇ ਚਲੇ ਗਏ ਹਨ ਸੰਸਾਰ ਤੇ, ਉਹਨਾਂ ਦਾ ਕੋਈ ਰਿਸ਼ਤੇਦਾਰ ਹੈ, ਕੋਈ ਘਰ ਬਾਰ ਹੈ, ਕੋਈ ਸਾਖ ਸੰਬੰਧੀ ਉਹਨਾਂ ਦਾ ਹੈ, ਕੋਈ ਆਸਰਾ ਉਹਨਾਂ ਦਾ ਹੈ, ਪਰ ਮੇਰਾ ਤਾਂ ਤੇਰੇ ਬਿਨਾਂ ਕੋਈ ਹੋਰ ਆਸਰਾ ਹੀ ਨਹੀਂ, ਮੈਂ ਕਿਸ ਤਰ੍ਹਾਂ ਮੁੜ ਜਾਵਾਂ, ਮੇਰਾ ਤਾਂ ਸਭੋ ਕੁਛ ਤੂੰ ਹੀ ਹੈ। ਜਦੋਂ ਇਹ ਗੱਲ ਆਖੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੇ ਗੱਲ ਨਾਲ ਲਾ ਲਿਆ, ਲਹਿਣੇ ਕੋ ਆਪਣੇ ਅੰਗ ਲਗਾ, ਲਹਿਣੇ ਕੋ ਅੰਗਦ ਕਰ ਦਿਆ, ਦੂਸਰੇ ਗੁਰੂ ਨਾਨਕ ਬਣਾ ਦਿੱਤਾ। ਇਹ ਦਾਤਾਂ ਮਿਲਦੀਆਂ ਹਨ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਕੇ, ਪਰ ਸੇਵਕ ਹੋ ਕੇ ਆਰਾਮ ਨਾ ਪਾਲੇ, ਇਸ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰੇ, ਮਾਨ ਨਾ ਕਰੇ, ਤੇ ਫਿਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਮਿਲੇਗੀ ਭਾਈ ਤੈਨੂੰ। ਇਸ ਲਈ ਗੁਰ ਪੀਰਾਂ ਕੀ ਚਾਕਰੀ, ਗੁਰੂ ਦੇ ਦਰ ਦੀ ਸੇਵਾ ਤਾਂ ਔਖੀ ਹੈ। ਗੁਰਸਿੱਖ ਲੰਘ ਗੁਰੂ ਪੈ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਬੜਾ ਔਖਾ ਹੈ ਗੁਰੂ ਦੇ ਮਾਰਗ ਤੇ ਚੱਲਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਦਰੀਜੇ ਸਿਰ ਦੀਜੇ ਕਾਣ ਨਾ ਕੀਜੇ। ਆਖਿਆ ਜੇ ਇਸ ਪ੍ਰੇਮ ਦੀ ਗਲੀ ਵਿੱਚੋਂ ਲੰਘਣਾ ਚਾਹੁੰਦਾ ਤਾਂ ਫਿਰ ਇਸ ਸਿਰ ਦਾ ਸਰਫਾ ਕਦੇ ਨਾ ਮੰਗੀ, ਜੇ ਸਿਰ ਵੀ ਲੱਗ ਜਾਏ ਤਾਂ ਵੀ ਇਹ ਸਸਤਾ ਸੌਦਾ ਸਮਝੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਿਰ ਦੀਜੈ ਕਾਣ ਨਾ ਕੀਜੈ, ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਪਿਆਰੀ ਸਾਧ ਸੰਗਤ, ਫਿਰ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਹ ਦਾਤਾ ਨਹੀਂ, ਦਾਤਾਂ ਵੰਡਣ ਵਾਲੇ ਬਣ ਗਏ, ਦਾਤਾਰ ਬਣ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ।
ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਗੁਰ ਪੀਰਾਂ ਦੀ ਚਾਕਰੀ ਹੈ ਤਾਂ ਕਰੜੀ, ਪਰ ਜਿਨ੍ਹਾਂ ਨੇ ਕਰ ਲਈ ਉਹ ਸਿਰਫ ਕੁਲਾਂ ਹੀ ਨਹੀਂ ਤਾਰ ਗਏ, ਸਾਰੇ ਸੰਸਾਰ ਦੇ ਤਾਰਨਹਾਰ ਬਣ ਗਏ।

ਕਿਵੇਂ ਫਿਰ ਅੱਗੇ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ? ਸਿੱਧਕ ਭਾਵਨਾ, ਆਪਣੇ ਸਰੀਰ ਦੀ ਪਰਵਾਹ ਨਹੀਂ, ਲੋਕਾਂ ਦੇ ਬੋਲ ਕਬੋਲਾਂ ਦੀ ਪਰਵਾਹ ਨਹੀਂ, ਹਰ ਵੇਲੇ ਸੇਵਾ ਵਿੱਚ ਡਟੇ ਰਹੇ, ਜੁੜੇ ਰਹੇ ਸੇਵਾ ਵਿੱਚ, ਤੇ ਤੀਸਰੇ ਗੁਰੂ ਨਾਨਕ ਬਣ ਗਏ। ਕਿਤਨੇ ਵਰਦਾਨ ਮਿਲੇ ਸੇਵਾ ਕਰਕੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਏਡੀਆਂ ਬਖਸ਼ਿਸ਼ਾਂ ਕਿੱਥੋਂ ਮਿਲੀਆਂ? ਸੇਵਾ ਕਰਕੇ ਮਿਲੀਆਂ। ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ, ਇਹ ਮਾਨ ਸਤਿਕਾਰ ਉਹਨਾਂ ਨੂੰ ਹੀ ਪ੍ਰਾਪਤ ਹੋਇਆ।

ਲੋਟਾ ਨਾਲੇ ਵਿੱਚ ਸੁੱਟ ਦਿੱਤਾ। ਆਖਿਆ ਸ੍ਰੀ ਚੰਦ ਪੁੱਤਰ ਆ ਲੋਟਾ ਤਾਂ ਕੱਢ ਲਿਆ, ਮਹਾਰਾਜ ਕੋਈ ਸਿੱਖ ਆਉਂਦਾ ਉਹਨੂੰ ਕਹਿ ਦੇਵਾਂਗੇ ਕੱਢ ਲਿਆਏਗਾ। ਲਖਮੀ ਦਾਸ ਪੁੱਤਰ ਤੂੰ ਲੋਟਾ ਕੱਢ ਲੈ ਬਈ ਨਾਲੇ ਵਿੱਚ। ਮਹਾਰਾਜ ਹੁਣੇ ਕੋਈ ਸੇਵਾਦਾਰ ਆਉਂਦਾ ਐਵੇਂ ਲਿਬੜ ਜਾਵਾਂਗੇ ਗੰਦੇ ਨਾਲੇ ਵਿੱਚ ਵੜੀਏ ਤੁਹਾਡੇ ਪੁੱਤਰ ਹੋ ਕੇ। ਕੋਈ ਆਵੇਗਾ ਹੁਣੇ ਕੱਢ ਦੇ। ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਲੈਣੇ ਵੱਲ ਨਿਗਾਹ ਕੀਤੀ। ਲੈਣਿਆ ਭਾਈ ਲੈਣੇ ਨੇ ਆਪਣੇ ਵਸਤਰਾਂ ਦਾ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਬਈ ਚਿੱਕੜ ਵਿੱਚ ਲਿਬੜ ਜਾਵਾਂਗਾ ਸਤ ਵਚਨ ਕੀਤਾ। ਸਤਿਗੁਰਾਂ ਦੀ ਆਗਿਆ ਸਤ ਸਤ ਕਰਕੇ ਮੰਨੀ ਤੇ ਉਸ ਲੋਟੇ ਨੂੰ ਗੰਦੇ ਨਾਲੇ ਵਿੱਚੋਂ ਕੱਢ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਕਿਸੇ ਨੂੰ ਚਿੱਕੜ ਵਿੱਚੋਂ ਕੱਢਣ ਵਾਸਤੇ ਆਪ ਚਿੱਕੜ ਵਿੱਚ ਵੜਨਾ ਪੈਂਦਾ। ਇਹ ਅਨੇਕਾਂ ਦਾ ਤਾਰਨ ਤਹਾਰ ਹੋਏਗਾ, ਅਨੇਕਾਂ ਤਰਨਗੇ ਇਹਦੇ ਸਦਕੇ। ਤੇ ਸਮਾਂ ਆਇਆ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੂਸਰੇ ਗੁਰੂ ਨਾਨਕ ਬਣ ਗਏ ਸੇਵਾ ਦੇ ਸਦਕੇ। ਭਾਈ ਬਾਲਾ ਜੀ ਇੱਕ ਵਾਰੀ ਪੁੱਛਣ ਲੱਗੇ ਮਹਾਰਾਜ ਆ ਤੁਸੀਂ ਸਾਡੇ ਤੋਂ ਪਿੱਛੇ ਆਏ ਹੋ ਤੇ ਗੱਦੀ ਦੇ ਮਾਲਕ ਬਣ ਗਏ ਹੋ ਤੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਚਪਨ ਤੋਂ ਨਾਲ ਰਹੇ ਹਾਂ, ਇਕੱਠੇ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹਦਾ ਕਾਰਨ ਕੀ ਹੈ? ਥੋੜਾ ਹੀ ਸਮਾਂ ਹੋਇਆ ਤੁਸੀਂ ਆਇਓ ਤੇ ਸਾਰੀਆਂ ਦਾਤਾਂ ਲੈ ਗਏ ਤੁਸੀਂ ਤੇ ਅਸੀਂ ਬਚਪਨ ਤੋਂ ਇਕੱਠੇ ਰਹੇ, ਸੇਵਾ ਵਿੱਚ ਰਹੇ, ਸੇਵਾ ਵੀ ਭਾਵਨਾ ਨਾਲ ਕੀਤੀ ਤੇ ਅਸੀਂ ਉਹ ਕੁਝ ਕਿਉਂ ਨਹੀਂ ਬਣ ਸਕੇ ਜੋ ਕੁਝ ਤੁਸੀਂ ਬਣੇ ਹੋ? ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ ਬਾਲਾ ਜੀ ਇਹ ਦੱਸੋ

ਸਾਧ ਸੰਗਤ ਬੋਲੋ ਸ੍ਰੀ। ਚਾਕਰੀ ਕਰਦਿਆਂ ਹੋਇਆਂ ਸੇਵਕ ਦੀ ਬਿਰਤੀ ਇਤਨੀ ਉੱਚੀ ਹੋਵੇ ਤੇ ਫਿਰ ਹਜ਼ੂਰ ਕਹਿੰਦੇ ਨੇ ਫਿਰ ਇਹ ਨਦਰ, ਇਹ ਬਖਸ਼ਿਸ਼, ਇਹ ਸਾਰੇ ਸੰਸਾਰ ਨੂੰ ਤਾਰਨ ਵਾਲੀ ਬਖਸ਼ਿਸ਼ ਹੋ ਜਾਵੇਗੀ।

अपने दास को, अपने दास को पैसा

એ પાવન પવિત્ર શબ્દ આસા મહેલા પહેલા ધન ગુરુ નાનક પાતશાહ ਦਾ ਉਚਾਰਨ ਕੀਤਾ ਹੈ। ਜਿਸ ਸ਼ਬਦ ਅੰਦਰ ਸਤਿਗੁਰ ਸਾਨੂੰ ਉਪਦੇਸ਼ ਦਿੰਦੇ ਹੋਏ ਇੱਕ ਗੱਲ ਸਮਝਾ ਰਹੇ ਨੇ, ਕਹਿੰਦੇ ਨੇ ਹੇ ਮਨੁੱਖ, ਹੇ ਇਨਸਾਨ, ਜੋਤ ਵੇਖ ਜਾਤ ਨਾ ਪੁੱਛ। ਕਿਉਂਕਿ ਸਾਡਾ ਸੰਬੰਧ ਜੋਤ ਨਾਲ ਹੈ, ਜਾਤ ਨਾਲ ਨਹੀਂ। ਜੋਤ ਵੇਖਾਂਗੇ ਤੇ ਪਰਮਾਤਮਾ ਨਾਲ ਜੁੜ ਸਕਾਂਗੇ, ਤੇ ਜੇ ਜਾਤ ਪੁੱਛਾਂਗੇ, ਜਾਤ ਵੱਲ ਵੇਖਾਂਗੇ, ਜੁੜਨਾ ਤੇ ਕਿਤੇ ਰਹੇ ਹੈ, ਅਸੀਂ ਟੁੱਟ ਜਾਵਾਂਗੇ। ਕਿਉਂਕਿ ਜਾਤ ਤੋੜਦੀ ਹੈ, ਜੋਤ ਵੇਖਾਂਗੇ ਤੇ ਪਰਮਾਤਮਾ ਨਾਲ ਜੁੜ ਸਕਾਂਗੇ, ਤੇ ਜੇ ਜਾਤ ਪੁੱਛਾਂਗੇ, ਜਾਤ ਵੱਲ ਵੇਖਾਂਗੇ, ਜੁੜਨਾ ਤੇ ਕਿਤੇ ਰਹੇ ਹੈ, ਅਸੀਂ ਟੁੱਟ ਜਾਵਾਂਗੇ। ਕਿਉਂਕਿ ਜਾਤ ਤੋੜਦੀ ਹੈ, ਜੋਤ ਜੋੜਦੀ ਹੈ। ਦੋਨਾਂ ਗੱਲਾਂ ਦਾ ਖਿਆਲ ਰੱਖਣਾ। ਜੋਤ ਪੁੱਛਣ ਕਰਕੇ ਨਿਕਟਤਾ ਆਉਂਦੀ ਹੈ, ਜਾਤ ਪੁੱਛਣ ਕਰਕੇ ਮਨੁੱਖ ਮਨੁੱਖ ਤੋਂ ਦੂਰ ਹੋ ਜਾਂਦਾ ਹੈ। ਹੁਣ ਇਹ ਬਚਨ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਨਹੀਂ, ਕਰਕੇ ਦਿਖਾਇਆ। ਜਾਣੋ ਜੋਤ, ਨਾ ਪੁੱਛੋ ਜਾਤੀ। ਜੋਤ ਵੇਖ ਪਾਈ, ਜਾਤ ਨਾ ਪੁੱਛ। ਕਿਉਂਕਿ ਜਾਤ ਨੇ ਹਮੇਸ਼ਾ ਤੋੜਿਆ ਜੋੜਿਆ ਨਹੀਂ, ਤੇ ਜਿਹੜੀ ਜੋਤ ਹੈ ਉਹ ਇੱਕ ਕਰ ਦਿੰਦੀ। ਹੁਣ ਸਤਿਗੁਰੂ ਉਪਦੇਸ਼ ਦਿੰਦੇ ਹੋਏ ਸਮਝਾ ਰਹੇ ਨੇ ਕੁਝ ਗੱਲਾਂ, ਆਪਦੀ ਚੋਲੀ ਪਾਵਾਂ।

ਦੀ ਗੱਲ ਹੋਣੀ ਹੈ, ਜਾਤ ਦੀ ਨਹੀਂ। ਸਤਿਗੁਰ ਨੇ ਖਿਆਲ ਬੜਾ ਸੁਣ ਦਿੱਤਾ ਹੈ, ਕਹਿੰਦੇ ਨੇ ਖਿਆਲ ਕਰਿਓ, ਜਿੱਥੇ ਲੇਖ ਮੰਗੀ ਹੈ ਤਿੱਥੇ ਦੇਹੀ ਜਾਤ ਨਾ ਜਾਏ। ਜਿੱਥੇ ਲੇਖਾ ਹੋਣਾ ਹੈ ਨਾ, ਜਿੱਥੇ ਹਿਸਾਬ ਕਿਤਾਬ ਹੋਣਾ ਹੈ ਨਾ ਉੱਥੇ ਦੇਹ ਹੋਣੀ ਹੈ ਤੇ ਨਾ ਹੀ ਉੱਥੇ ਜਾਤ ਹੋਣੀ। ਗੱਲ ਕੇਵਲ ਜੋਤ ਦੀ ਹੈ, ਜਾਤ ਦੀ ਨਹੀਂ। ਪਰ ਅੱਜ ਸਮਾਜ ਵਿੱਚ ਵੇਖੋ ਕੀ ਹੋ ਰਿਹਾ, ਕੋਈ ਜੋਤ ਪੁੱਛਦਾ, ਕੋਈ ਜੋਤ ਵੇਖਦਾ ਨਹੀਂ। ਪਹਿਲੇ ਅਸੀਂ ਜਾਤ ਪੁੱਛਣੀ, ਤੇਰੀ ਜਾਤ ਕੀ, ਤੇਰੀ ਕਾਸਟ ਕੀ, ਕਿਸ ਕਾਸਟ ਨੂੰ ਬਿਲੋਂਗ ਕਰਨਾ, ਇਹੀ ਕੇਵਲ ਪੁੱਛਿਆ ਜਾਂਦਾ। ਕੋਈ ਜੋਤ ਵੱਲ ਨਹੀਂ ਵੇਖਦਾ। ਪਰ ਸਤਿਗੁਰ ਕਹਿੰਦੇ ਨੇ ਪਹਿਲੇ ਜੋਤ। ਕਈ ਗੱਲਾਂ ਸਤਿਗੁਰੂ ਜੀ ਨੇ ਐਸੀਆਂ ਸਾਡੀ ਝੋਲੀ ਪਾਈਆਂ ਹਨ, ਇੱਕ ਬਚਨ ਬੜਾ ਕੀਮਤੀ ਯਾਦ ਆਇਆ, ਆਪ ਦੀ ਝੋਲੀ ਪਾਵਾਂ ਕਿ ਸਤਿਗੁਰੂ ਨੇ ਇਸ ਬਚਨ ਨੂੰ ਆਖਿਆ ਨਹੀਂ, ਆਪ ਕਰਕੇ ਦਿਖਾਇਆ। ਸਤਿਗੁਰੂ ਆਰਾਮ ਕਰ ਰਹੇ ਸਨ, ਸਤਿਗੁਰੂ ਦੇ ਕੰਨੀ ਇੱਕ ਆਵਾਜ਼ ਪਈ। ਉਹ ਮਿੱਠੀ ਮਧੁਰ ਆਵਾਜ਼ ਨੂੰ ਸੁਣਦੇ ਸੁਣਦੇ ਸਤਿਗੁਰੂ ਉਸ ਪਾਸੇ ਤੁਰ ਪਏ। ਕੀ ਵੇਖਦੇ ਨੇ? ਇੱਕ ਮਨੁੱਖ, ਇੱਕ ਪੁਰਸ਼,

ਰਬਾਬ ਲਈ ਰਬਾਬ ਵਜਾ ਰਹੇ। ਉਸ ਵੱਜਦੀ ਰਬਾਬ ਨੂੰ ਵੇਖ ਕੇ ਸਤਿਗੁਰ ਬੜੇ ਖੁਸ਼ ਤੇ ਪ੍ਰਸੰਨ ਹੋਏ। ਕਹਿੰਦੇ ਨੇ ਭਲਾ ਰਬਾਬ ਵਜਾਇਦਾ, ਭਾਈ ਰਬਾਬ ਕਮਾਲ ਵਜਾ ਰਹੀ। ਪਰ ਜੇ ਇਸ ਰਾਗ ਵਿੱਚ ਕਿਤੇ ਸ਼ਬਦ ਪਾ ਕੇ ਵਜਾਏ, ਇਹਦਾ ਆਨੰਦ ਕੁਛ ਹੋਰ ਹੀ ਹੋਵੇ। ਉਸ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਹੈ, ਤੈਨੂੰ ਰਾਗ ਦਿੱਤਾ, ਤੈਨੂੰ ਸੁਰ ਦਿੱਤੀ ਹੈ, ਲੇਕਿਨ ਤੇਰੇ ਕੋਲ ਸ਼ਬਦ ਨਹੀਂ। ਇਸ ਰਾਗ ਵਿੱਚ ਸ਼ਬਦ ਨੂੰ ਪਾ ਕੇ ਗਾਇਨ ਕਰੇ, ਇਹਦਾ ਆਨੰਦ ਕੁਝ ਹੋਰ ਹੋਵੇ। ਕੌਣ ਹੈ? ਸਤਿਗੁਰੂ ਪੁੱਛ ਕਰਦੇ ਨੇ, ਭਾਈ ਨਾਂ ਕੀ ਤੇਰਾ? ਕਹਿਣ ਲੱਗਾ ਜੀ ਨਾਂ ਦਾਨਾ। ਸਤਿਗੁਰ ਕਹਿੰਦੇ ਨੇ, ਤੈਨੂੰ ਪਤਾ ਦਾਨਾ ਕਿਹਨੂੰ ਕਹਿੰਦੇ ਨੇ? ਨਹੀਂ ਮਹਾਰਾਜ, ਮੈਂ ਨਹੀਂ ਜਾਣਦਾ। ਦਾਨਾ ਕਹਿੰਦੇ ਨੇ ਸਿਆਣੇ ਨੂੰ, ਜੋ ਸਿਆਣਾ ਹੋਵੇ ਉਹਨੂੰ ਦਾਨਾ ਕਹਿ ਕੇ ਬੁਲਾਉਂਦੇ ਨੇ, ਵੀ ਇਹ ਬੜਾ ਦਾਨਾ। ਦਾਨਾ ਸਿਆਣੇ ਨੂੰ ਹੀ ਕਹਿੰਦੇ ਨੇ, ਪਰ ਤੂੰ ਕੀ ਕਰ ਰਹੇ? ਕਹਿੰਦਾ ਜੀ ਮੈਂ ਲੋਕਾਂ ਦੀ ਉਸਤ ਕਰਕੇ ਆਪਣਾ ਪੇਟ ਪਾਲ ਰਿਹਾ, ਰੋਟੀ ਗੁਜ਼ਾਰੇ ਜੋਗਾ ਕੁਝ ਕਰ ਲੈਂਦਾ। ਸਤਿਗੁਰ ਕਹਿੰਦੇ ਨੇ ਮੇਰੇ ਨਾਲ ਆ, ਮੇਰੇ ਨਾਲ ਚੱਲ। ਜਦੋਂ ਰਾਗ ਵਿੱਚ ਸ਼ਬਦ ਪਾ ਕੇ ਗਾਏਗਾ, ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਸਤਿਗੁਰ ਜੀ, ਮੈਂ ਸਮਾਜ ਦੇ ਵਿੱਚ ਇੱਕ ਪਿਛੜੀ ਜਾਤੀ ਵਿੱਚੋਂ ਹਾਂ, ਛੋਟੀ ਜੀ ਜਾਤੀ ਵਿੱਚ, ਮੇਰਾ ਤੁਹਾਡਾ ਮੇਲ ਨਹੀਂ ਹੋ ਸਕਦਾ। ਸਤਿਗੁਰ ਕਹਿੰਦੇ ਨੇ ਉਹ ਦਾਨੇ ਆ, ਮੈਂ ਤੇਰੀ ਜੋਤ ਵੇਖ ਕੇ ਤੇਰੇ ਵੱਲ ਆਇਆ, ਤੇਰੀ ਜਾਤ ਨਹੀਂ ਪੁੱਛ ਰਹੇ, ਤੂੰ ਕੌਣ ਹੈ? ਮੈਂ ਤਾਂ ਕੇਵਲ ਜੋਤ ਦੀ ਪਹਿਚਾਣ ਕਰ ਰਿਹਾ, ਉਹ ਜੋਤ ਮੈਨੂੰ ਤੇਰੇ ਕੋਲ ਖਿੱਚ ਲਿਆਏਗੀ। ਕਹਿਣ ਲੱਗੇ ਮਹਾਰਾਜ ਤੁਹਾਡਾ ਸਾਡਾ ਮੇਲ ਨਹੀਂ ਹੋ ਸਕਣਾ। ਕਹਿਣ ਲੱਗੇ ਫਿਰ ਕੀ ਹੋਏ, ਅਸੀਂ ਮੇਲ ਬਣਾ ਲੈਂਦੇ। ਸਤਿਗੁਰੂ ਜੀ ਨੇ ਦਾਨੇ ਤੋਂ ਮਰਦਾਨਾ ਕਹਿ ਦਿੱਤਾ। ਕਹਿਣ ਲੱਗੇ ਤੂੰ ਦਾਨਾ ਨਹੀਂ, ਤੂੰ ਮਰਦਾਨਾ ਹੈ। ਮਰਦਾਨਾ ਕਹਿਣ ਲੱਗਾ, ਸਤਿਗੁਰ ਜਾਟ ਤੇ ਉੱਥੇ ਹੀ ਰਹਿ ਗਈ, ਤੁਹਾਡੇ ਵਿੱਚ ਤੇ ਮੇਰੇ ਵਿੱਚ ਜਿਹੜੀ ਦੂਰੀ ਹੈ, ਜਿਹੜੀ ਹਉਮੈ ਦੀ ਹੰਕਾਰ ਦੀ ਦੀਵਾਰ ਹੈ, ਉਹ ਉੱਥੇ ਦੀ ਉੱਥੇ ਖੜੀ ਹੈ। ਉਹ ਦੀਵਾਰ ਕਿਹੜੀ ਹੈ? ਇੱਕ ਜਾਤ। ਸਾਹਿਬ ਕਹਿੰਦੇ ਜਾਤ ਹਉਮੈ ਦੀ ਦੀਵਾਰ ਹੈ। ਜਦੋਂ ਮਨੁੱਖ ਦੇ ਵਿੱਚ ਖੜੀ ਹੋ ਜਾਏ ਨਾ, ਉਹਦੇ ਅੰਦਰ ਵੀ ਜੋਤ ਨੂੰ ਨਜ਼ਰ ਨਹੀਂ ਆਉਣ ਦਿੰਦੀ, ਇਹ ਦੀਵਾਰ ਹੈ ਕੋ ਜੀ। ਕਹਿਣ ਲੱਗੇ ਦਾਨੇ ਤੋਂ ਬਣਾਇਆ ਮਰਦਾਨਾ, ਲੈ ਇਹ ਵੀ ਮੈਂ ਭਿੰਨ ਭੇਦ ਮਿਟਾ ਦਿੰਦਾ, ਅੱਡ ਤੋਂ ਤੂੰ ਮੇਰਾ ਭਾਈ ਹੋਏ, ਹੁਣ ਤੇ ਤੇਰੇ ਮੇਰੇ ਵਿੱਚ ਫਰਕ ਨਹੀਂ ਨਾ ਰਿਹਾ, ਤੂੰ ਮੇਰਾ ਭਾਈ ਬਣ ਗਿਆ। ਨਾ ਰੱਖ ਦਿੱਤਾ ਜੀ ਭਾਈ ਮਰਦਾਨਾ। ਗੁਰੂ ਨਾਨਕ ਨੇ ਆਪਣਾ ਭਾਈ ਬਣਾ ਲਿਆ, ਤੇਰੀ ਮੇਰੀ ਜਾਤ ਹੁਣ ਇੱਕ ਹੋ ਗਈ, ਤੇਰੇ ਤੇ ਮੇਰੇ ਵਿੱਚ ਫਰਕ ਕਾਈ ਨਾ ਰਿਹਾ। ਸਤਿਗੁਰ ਤੁਹਾਡੇ ਨਾਲ ਚੱਲ ਪਿਆ, ਮੇਰੀ ਜਾਤ ਬਲਾਦਰੀ ਵਾਲੇ ਉਹ ਮੈਨੂੰ ਜਵਾਬ ਦੇ ਦੇਣਗੇ। ਕਹਿ ਲੱਗੇ ਫਿਰ ਕੀ ਹੋਇਆ, ਤੂੰ ਚੱਲ ਮੇਰੇ ਨਾਲ। ਲਓ ਜੀ, ਭਾਈ ਮਰਦਾਨੇ ਨੂੰ ਗੁਰੂ ਨਾਨਕ ਨੇ ਆਪਣੇ ਨਾਲ ਲਾ ਲਿਆ। ਜਦੋਂ ਭਾਈ ਮਰਦਾਨਾ ਗੁਰੂ ਨਾਨਕ ਨਾਲ ਤੁਰਿਆ ਤੇ ਕੁਝ ਗੱਲਾਂ ਸਤਿਗੁਰ ਨੇ ਆਖੀ। ਕਹਿਣ ਲੱਗੇ ਮਰਦਾਨੇ, ਸਾਡੇ ਇਹ ਬਚਨ ਯਾਦ ਰੱਖਣੇ ਨੇ। ਉਹ ਕਿਹੜੇ ਨੇ? ਭਾਈ ਸਾਹਿਬ ਭਾਈ ਮਨੀ ਸਿੰਘ ਬੰਸਾਵਲੀ ਵਿੱਚ ਐਸਾ ਜ਼ਿਕਰ ਆਉਂਦਾ। ਕਹਿਣ ਲੱਗੇ ਤੂੰ ਹੁਣ ਸਾਡਾ ਸਾਥੀ, ਸਾਡਾ ਭਾਈ ਬਣ ਗਏ, ਤੇ ਮੈਂ ਸੰਸਾਰ ਵਿੱਚ ਇਸ ਸ਼ਬਦ ਨੂੰ ਵੰਡਣਾ ਤੇਰੇ ਜ਼ਰੀਏ। ਅੱਜ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਜੀ ਮਹਾਰਾਜ। ਪਿਛਲੇ ਰਾਤੀ ਜਾਗਣਾ। ਜੀ ਮਹਾਰਾਜ। ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ। ਤਿੰਨ ਗੱਲਾਂ ਸਤਿਗੁਰੂ ਨੇ ਕਹੀਆਂ। ਲਓ ਜੀ, ਭਾਈ ਮਰਦਾਨੇ ਨੇ ਭੱਲੇ ਬਣ ਲਏ।